Satchikal Melbourne. ਸਾਂਝੀ ਵਾਜ ਰੇਡੀਓ ਦੇ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ ਵਿੱਚ ਤੁਹਾਡਾ ਸਾਰਿਆਂ ਦਾ ਸਤਿਕਾਰ ਅਤੇ ਨਿੱਘੀਆਂ ਦੁਆਵਾਂ ਦੇ ਨਾਲ ਬਹੁਤ ਬਹੁਤ ਪਿਆਰਾ ਜਿਹਾ ਸਵਾਗਤ। ਮੈਂ ਹਾਂ ਤੁਹਾਡੀ ਆਪਣੀ ਸ਼ਮਾ ਪੰਗੂ ਅਤੇ ਤੁਸੀਂ ਸੁਣ ਰਹੇ ਹੋ ਆਪਣਾ ਪਸੰਦੀਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ, ਆਪਣਾ ਮੋਰਨਿੰਗ ਸ਼ੋ। ਅੱਜ ਵੀਰਵਾਰ ਦੀ ਸੋਹਣੀ ਸਵੇਰ 15 ਅਕਤੂਬਰ 2026, ਮੈਲਬਨ ਜਾਂ ਫਿਰ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਤੁਸੀਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋਵੋਗੇ, ਜਿੱਥੇ ਸਾਡੀ ਪੰਜਾਬੀ ਬੋਲੀ ਦੀ ਮਿਠਾਸ ਪਹੁੰਚ ਰਹੀ ਹੋਵੇ। ਸਾਰਿਆਂ ਨੂੰ ਸਵੇਰ ਦੀਆਂ ਮੁਬਾਰਕਾਂ। ਕੋਈ ਇਸ ਵੇਲੇ ਕੰਮ ਤੇ ਜਾ ਰਿਹਾ ਹੋਵੇਗਾ ਤੇ ਕੋਈ ਰਸੋਈ ਵਿੱਚ ਬੱਚਿਆਂ ਲਈ ਲੰਚ ਬਾਕਸ ਤਿਆਰ ਕਰ ਰਿਹਾ ਹੋਵੇਗਾ, ਕੋਈ ਟਰੱਕ ਲੈ ਕੇ ਲੰਮੇ ਰੂਟ ਤੇ ਨਿਕਲਿਆ ਹੋਵੇਗਾ ਤੇ ਕੋਈ ਆਪਣੇ ਬਿਜ਼ਨਸ ਦਾ ਸ਼ਟਰ ਚੁੱਕ ਰਿਹਾ ਹੋਵੇਗਾ, ਲੌਕ ਖੋਲ ਰਿਹਾ ਹੋਵੇਗਾ, ਤੇ ਸ਼ਾਇਦ ਕੋਈ ਅਜਿਹਾ ਵੀ ਹੋਵੇ ਜੋ ਰਾਤ ਦੀ ਡਿਊਟੀ ਖਤਮ ਕਰਕੇ ਹੁਣ ਘਰ ਵਾਪਸ ਆ ਰਿਹਾ ਹੋਵੇ। ਤੁਸੀਂ ਜਿੱਥੇ ਵੀ ਹੋ, ਮੇਰੀ ਇੱਕ ਛੋਟੀ ਜਿਹੀ ਗੱਲ ਯਾਦ ਜ਼ਰੂਰ ਰੱਖਿਓ ਕਿ ਹਰ ਸਵੇਰ ਇੱਕ ਨਵਾਂ ਦਿਨ ਨਹੀਂ ਲਿਆਉਂਦੀ, ਸਗੋਂ ਸਾਨੂੰ ਆਪਣੇ ਨਾਲ ਮੁੜ ਮਿਲਣ ਦਾ ਮੌਕਾ ਵੀ ਦਿੰਦੀ ਹੈ। ਕਿੰਨੀ ਵਾਰੀ ਅਸੀਂ ਸਵੇਰੇ ਉੱਠਦੇ ਹਾਂ, ਫੋਨ ਚੁੱਕ ਲੈਂਦੇ ਹਾਂ ਅਤੇ ਈਮੇਲ ਵੀ ਚੈੱਕ ਕਰਦੇ ਹਾਂ, ਬਿੱਲਾਂ ਦਾ ਹਿਸਾਬ ਲਾਉਂਦੇ ਹਾਂ ਕਿ ਅੱਜ ਕਿਹੜੀ ਸ਼ਿਫਟ ਹੈ, ਬੱਚਿਆਂ ਨੂੰ ਕਿੱਥੇ ਛੱਡਣਾ, ਕਿਹੜਾ ਕੰਮ ਅਧੂਰਾ, ਅਤੇ ਇਹ ਸਭ ਕੁਝ ਸੋਚਣਾ ਅਸੀਂ ਸਵੇਰੇ ਹੀ ਸ਼ੁਰੂ ਕਰ ਦਿੰਦੇ ਹਾਂ। ਪਰ ਕਦੇ ਆਪਣੇ ਆਪ ਨੂੰ ਵੀ ਪੁੱਛਿਆ ਸੀ ਕਿ ਅੱਜ ਮੇਰਾ ਮਨ ਕਿਵੇਂ ਦਾ ਹੈ, ਮੈਂ ਠੀਕ ਤਾਂ ਹਾਂ, ਮੇਰੀ ਜ਼ਿੰਦਗੀ ਵਿੱਚ ਖੁਸ਼ੀ ਲਈ ਕਿੰਨੀ ਜਗ੍ਹਾ ਬਚੀ ਹੈ। ਅੱਜ ਦੇ ਪ੍ਰੋਗਰਾਮ ਵਿੱਚ ਇਹਨਾਂ ਹੀ ਸਵਾਲਾਂ ਨੂੰ ਅਸੀਂ ਬੜੇ ਪਿਆਰ ਨਾਲ ਛੇੜਾਂਗੇ, ਪਰ ਉਸ ਸਭ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਸ਼ਬਦ ਨਾਲ, ਫਿਰ ਹੁਕਮਨਾਮਾ ਅਤੇ ਉਸ ਤੋਂ ਬਾਅਦ ਫਿਰ ਸਾਰੀਆਂ ਅਜਿਹੀਆਂ ਗੱਲਾਂ।

0: Queen FM would like to thank the Community Broadcasting Foundation for their continued support by providing funding that helps this station remain on air. With local content, language programming and various music styles, the CBF assists Win FM to maintain technical quality.
1: Police booze basli khabbe mudo. Saaf test waliya police motorcycle li sajje mudo. जानलेवा खतरनाक हादसे ली सिद्धे जाओ।
2: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ। ਜੇਕਰ ਤੁਸੀਂ ਨਸ਼ੇ ਵਿੱਚ ਗੱਡੀ ਚਲਾਉਂਦੇ ਹੋ ਤਾਂ ਇਹ ਗਲਤ ਫੈਸਲਾ ਹੈ। TAC ਵੱਲੋਂ ਇੱਕ ਸੁਨੇਹਾ।
1: ਮੋਬਾਈਲ ਸਪੀਡ ਕੈਮਰਾ ਲਈ ਖੱਬੇ ਮੁੜੋ। ਪੁਲਿਸ ਮੋਟਰਬਾਈਕ ਯੂਨਿਟ ਲਈ ਸੱਜੇ ਮੁੜੋ। ਜਾਨਲੇਵਾ ਖਤਰਨਾਕ ਹਾਦਸੇ ਲਈ ਸਿੱਧੇ ਜਾਓ।
2: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ। ਜੇਕਰ ਤੁਸੀਂ ਥੋੜੀ ਜਿਹੀ ਵੀ ਤੇਜ਼ ਗੱਡੀ ਚਲਾਉਂਦੇ ਹੋ ਤਾਂ ਇਹ ਗਲਤ ਫੈਸਲਾ ਹੈ। TAC ਵੱਲੋਂ ਇੱਕ ਸੁਨੇਹਾ।
3: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
4: Community Radio 88.9 Win FM is asking for your assistance with our 2022 Radiothon, running until the 25th of September. Win FM provides a wide range of talk, news, music, sport, current affairs and language programs covering many subjects. We rely on donations and funding to keep us broadcasting. And this year we are asking our listeners to help with a donation during our Radiothon. Anything you can afford will help us. Simply go to the GoFundMe website and in the search bar type WinFM, that is WYNFM, or you can send a check to WinFM Community Radio, PO Box 155, Werribee 3030. Thanks if you can help.
1: ਪੁਲਿਸ ਬੂਜ਼ ਬੱਸ ਲਈ ਖੱਬੇ ਮੁੜੋ। ਸਾਫ ਟੈਸਟ ਵਾਲੀਆਂ ਪੁਲਿਸ ਮੋਟਰਸਾਈਕਲਾਂ ਲਈ ਸੱਜੇ ਮੁੜੋ। ਜਾਨਲੇਵਾ ਖਤਰਨਾਕ ਹਾਦਸੇ ਲਈ ਸਿੱਧੇ ਜਾਓ।
2: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ। ਜੇਕਰ ਤੁਸੀਂ ਨਸ਼ੇ ਵਿੱਚ ਗੱਡੀ ਚਲਾਉਂਦੇ ਹੋ ਤਾਂ ਇਹ ਗਲਤ ਫੈਸਲਾ ਹੈ। TAC ਵੱਲੋਂ ਇੱਕ ਸੁਨੇਹਾ।
1: ਮੋਬਾਈਲ ਸਪੀਡ ਕੈਮਰਾ ਲਈ ਖੱਬੇ ਮੁੜੋ। ਪੁਲਿਸ ਮੋਟਰਬਾਈਕ ਯੂਨਿਟ ਲਈ ਸੱਜੇ ਮੁੜੋ। ਜਾਨਲੇਵਾ ਖਤਰਨਾਕ ਹਾਦਸੇ ਲਈ ਸਿੱਧੇ ਜਾਓ।
2: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ। ਜੇਕਰ ਤੁਸੀਂ ਥੋੜੀ ਜਿਹੀ ਵੀ ਤੇਜ਼ ਗੱਡੀ ਚਲਾਉਂਦੇ ਹੋ ਤਾਂ ਇਹ ਗਲਤ ਫੈਸਲਾ ਹੈ। TAC ਵੱਲੋਂ ਇੱਕ ਸੁਨੇਹਾ।
5: ਹਾਂਜੀ, ਵਾਪਸ ਆ ਗਿਆ। ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ। ਇਸ ਪ੍ਰੋਗਰਾਮ ਨੂੰ ਤੁਸੀਂ ਹਰ ਸੋਮਵਾਰ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਅਤੇ ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸੁਣਦੇ ਹੋ। ਅੱਜ ਦਾ ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਸ਼ਮਾ ਪੰਗੂ ਦੇ ਨਾਲ, ਅਤੇ ਪ੍ਰੋਗਰਾਮ ਦੇ ਨਾਲ ਸਾਂਝ ਪਾਉਣ ਵਾਸਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਅਤੇ ਵਟਸਐਪ ਦੇ ਉੱਪਰ ਮੈਸੇਜ ਵੀ ਕਰ ਸਕਦੇ ਹੋ। ਨੰਬਰ ਤੁਹਾਨੂੰ ਦੱਸ ਦਿੰਦੇ ਹਾਂ, 0434233971। ਹਾਂਜੀ, ਫਿਰ ਇੱਕ ਵਾਰੀ ਦੱਸ ਦਿੰਦੇ ਹਾਂ, 0434233971। ਇਸ ਨੰਬਰ ਦੇ ਉੱਪਰ ਤੁਸੀਂ ਵਟਸਐਪ ਦੇ ਉੱਪਰ ਕਿਸੇ ਨੂੰ ਜੇ ਬਰਥਡੇ ਵਿਸ਼ ਕਰਨੀ ਹੋਵੇ ਤਾਂ ਉਹ ਵੀ ਤੁਸੀਂ ਮੈਸੇਜ ਭੇਜ ਸਕਦੇ ਹੋ ਅਤੇ ਅਸੀਂ ਤੁਹਾਡੇ ਵੱਲੋਂ ਬਰਥਡੇ ਵਿਸ਼ ਜ਼ਰੂਰ ਕਰਾਂਗੇ। ਜੇ ਤੁਸੀਂ ਪ੍ਰੋਗਰਾਮ ਦੀ ਫੀਡਬੈਕ ਦੇਣੀ ਹੋਵੇ ਤਾਂ ਰੇਡੀਓ ਸਾਂਝੀ ਆਵਾਜ਼ ਦਾ ਫੇਸਬੁੱਕ ਪੇਜ ਲਾਈਕ ਕਰਕੇ ਤੁਸੀਂ ਉਹਦੇ ਉੱਪਰ ਸਾਨੂੰ ਫੀਡਬੈਕ ਵੀ ਭੇਜ ਸਕਦੇ ਹੋ। ਅਤੇ ਅੱਜ ਦੀ ਦਿਨ ਦੀ ਸ਼ੁਰੂਆਤ ਤੁਹਾਡੀ ਕਿਸ ਤਰ੍ਹਾਂ ਦੀ ਹੋਈ ਹੈ, ਜੇ ਤੁਸੀਂ ਇਹ ਸਾਂਝ ਪਾਉਣੀ ਹੋਵੇ ਤਾਂ ਉਹ ਵੀ ਤੁਸੀਂ ਸਾਂਝ ਜ਼ਰੂਰ ਪਾ ਸਕਦੇ ਹੋ ਕਿ ਅੱਜ ਸਵੇਰੇ ਉੱਠਦੇ ਹੀ ਤੁਸੀਂ ਪਹਿਲਾਂ ਕੰਮ ਕੀ ਕੀਤਾ, ਕੁਛ ਡਿਫਰੈਂਟ ਕੀਤਾ ਜਾਂ ਫਿਰ ਉਹੀ ਰੂਟੀਨ, ਫੋਨ ਫੜਿਆ, ਰੀਲਸ ਵੇਖੀਆਂ, ਅੱਜ ਦਾ ਹੋਰ ਜਿਹੜੇ ਬਿਲਸ ਪੇ ਕਰਨੇ ਸੀ ਉਹਦੇ ਬਾਰੇ ਸੋਚ ਵਿਚਾਰ ਕੀਤੀ ਜਾਂ ਫਿਰ ਕੁਛ ਡਿਫਰੈਂਟ ਕੀਤਾ? ਜੇ ਕਦੇ ਐਕਸਰਸਾਈਜ਼ ਨਹੀਂ ਕੀਤੀ ਤੇ ਅੱਜ ਤੁਸੀਂ ਸੋਚਿਆ ਕਿ ਚਲੋ ਅੱਜ ਹੁਣ ਐਕਸਰਸਾਈਜ਼ ਕਰਦੇ ਹਾਂ ਜਾਂ ਫਿਰ ਮੌਸਮ ਸੋਹਣਾ ਲੱਗ ਰਿਹਾ ਵਾਕ ਤੇ ਚੱਲਦੇ ਹਾਂ, ਕੁਛ ਵੀ ਅਜਿਹਾ ਕੀਤਾ ਹੋਵੇ ਚੇਂਜ ਕੁਛ, ਜਾਂ ਫਿਰ ਸੇਮ ਵੀ ਹੋ ਸਕਦਾ ਆ ਕਿ ਨਹੀਂ ਦਿਲ ਕੀਤਾ ਅੱਜ ਕਿਉਂਕਿ ਵੀਰਵਾਰ ਆ ਔਰ ਵੀਕਐਂਡ ਆਉਣ ਵਾਲਾ ਆ ਨਾ, ਤੇ ਆਪਾਂ ਥੋੜੇ ਜਿਹੇ ਲੇਜ਼ੀ ਵੀ ਹੋ ਜਾਂਦੇ ਹਾਂ ਕਿ ਚਲੋ ਅੱਜ ਥਰਸਡੇ ਹੋ ਗਿਆ ਕੱਲ ਨੂੰ ਲਾਸਟ ਡੇ ਹੋਣਾ ਆ ਵੀਕ ਦਾ ਤੇ ਕੁਛ ਕੋਈ ਗੱਲ ਨਹੀਂ ਅੱਜ 5 ਮਿੰਟ ਲੇਟ ਉੱਠਦੇ ਹਾਂ। ਕੁਛ ਵੀ ਅਜਿਹਾ ਕੀਤਾ ਹੋਵੇ ਤੇ ਤੁਸੀਂ ਸਾਡੇ ਨਾਲ ਜ਼ਰੂਰ ਸਾਂਝ ਪਾਓ, ਪਰ ਉਸ ਤੋਂ ਪਹਿਲਾਂ ਥੋੜ੍ਹਾ ਜਿਹਾ ਆਪਾਂ ਮੂਡ ਵੀ ਜ਼ਰੂਰ ਬਣਾਈਏ ਕਿ ਗੀਤ ਸ਼ੀਤ ਵੀ ਹੋਣਾ ਚਾਹੀਦਾ ਜ਼ਰੂਰੀ ਤੇ ਫੋਨ ਦੀ ਆਵਾਜ਼ ਥੋੜ੍ਹੀ ਜਿਹੀ ਹੁਣ ਤੁਸੀਂ ਆਪਣੇ ਫੋਨ 'ਤੇ ਜੇ ਸੁਣ ਰਹੇ ਹੋ ਤਾਂ ਅਤੇ ਜੇ ਰੇਡੀਓ 'ਤੇ ਸੁਣ ਰਹੇ ਹੋ ਤਾਂ ਵੀ ਆਵਾਜ਼ ਕਰ ਲਓ ਉੱਚੀ ਅਤੇ ਕੱਪ ਜਿਹੜਾ ਚਾਹ ਦਾ ਆਪਣੇ ਬੁੱਲਾਂ 'ਤੇ ਲਾ ਕੇ ਕਰਕੇ ਗੀਤ ਸੁਣਦੇ ਹਾਂ ਅਤੇ ਗੀਤ ਤੋਂ ਬਾਅਦ ਆ ਕੇ ਫਿਰ ਤੁਹਾਡੇ ਨਾਲ ਕਰਾਂਗੇ ਗੱਲਾਂ ਬਾਤਾਂ।

0: ਹਾਂਜੀ, ਵਾਪਸ ਆ ਗਏ। ਤੁਸੀਂ ਸੁਣ ਰਹੇ ਹੋ ਸਾਂਝੀ ਵਾਜ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਤੇ ਉਮੀਦ ਕਰਦੇ ਹਾਂ ਕਿ ਤੁਹਾਡੀ ਸਵੇਰ ਬਹੁਤ ਖੂਬਸੂਰਤ ਸ਼ੁਰੂਆਤ ਹੋਈ ਹੋਵੇਗੀ, ਕਿਉਂਕਿ ਤੁਸੀਂ ਨਾਲ ਦੀ ਨਾਲ ਸੁਣ ਰਹੇ ਹੋ ਸਾਡਾ ਪ੍ਰੋਗਰਾਮ 88.9 ਵਿਨ ਐਫਐਮ ਤੋਂ, ਤੇ ਇਸ ਪ੍ਰੋਗਰਾਮ ਨੂੰ ਤੁਸੀਂ ਅੱਜ ਸੁਣ ਰਹੇ ਹੋ ਸ਼ਮਾ ਪੰਗੂ ਦੇ ਨਾਲ। ਤੇ ਹੁਣ ਇੱਕ ਨਜ਼ਰ ਆਪਣੀਆਂ ਖਬਰਾਂ ਤੇ ਵੀ ਆਪਾਂ ਮਾਰ ਲਈਏ ਕਿ ਕਹਿੰਦੇ ਨੇ ਕਿ ਘਰ ਦੇ ਕਰਜ਼ਿਆਂ ਅਤੇ ਵਿਆਜ ਦਰਾਂ ਦੀ ਗੱਲ ਕਰਨੀ ਬਹੁਤ ਜ਼ਰੂਰੀ ਆ, ਕਿਉਂਕਿ ਆਸਟ੍ਰੇਲੀਆ ਦੇ ਘਰਾਂ ਵਿੱਚ ਇਸ ਵੇਲੇ ਇੱਕ ਬਹੁਤ ਵੱਡੀ ਚਰਚਾ ਮੋਰਗੇਜ ਤੇ ਵਿਆਜ ਦਰਾਂ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ 29 ਸਤੰਬਰ 2026 ਨੂੰ ਕੈਸ਼ ਰੇਟ ਵਿੱਚ 0.25% ਅੰਕ ਦਾ ਵਾਧਾ ਕਰਕੇ ਇਸ ਨੂੰ 4.60% ਕਰ ਦਿੱਤਾ ਸੀ। ABC ਦੀ ਰਿਪੋਰਟ ਮੁਤਾਬਕ ਇਹ ਪਿਛਲੇ 15 ਸਾਲਾਂ ਦਾ ਸਭ ਤੋਂ ਉੱਚਾ ਪੱਧਰ ਸੀ। ਹੁਣ ਬਹੁਤ ਸਾਰੇ ਪਰਿਵਾਰਾਂ ਦੇ ਮਨ ਵਿੱਚ ਇਹ ਸਵਾਲ ਹੋ ਸਕਦਾ ਕਿ ਉਹਨਾਂ ਦਾ ਜਿਹੜਾ ਮਹੀਨੇ ਦੀ ਕਿਸ਼ਤ ਆ ਉਸ ਉੱਤੇ ਕਿੰਨਾ ਅਸਰ ਪਵੇਗਾ। ਹੁਣ ਦੋਸਤੋ, ਜਿਨ੍ਹਾਂ ਨੇ ਹੋਮ ਲੋਨ ਜਿਨ੍ਹਾਂ ਦੇ ਸਿਰ 'ਤੇ ਹਾਲੇ ਹੈਗੇ ਨੇ, ਉਹ ਆਪਣੇ ਬੈਂਕ ਨਾਲ ਸੰਪਰਕ ਕਰਕੇ ਆਪਣੀ ਮੌਜੂਦਾ ਵਿਆਜ ਦਰ, ਕਿਸ਼ਤ ਅਤੇ ਉਪਲਬਧ ਵਿਕਲਪਾਂ ਦੀ ਜਾਣਕਾਰੀ ਜ਼ਰੂਰ ਲੈਣ। ਇੱਕ ਗੱਲ ਜ਼ਰੂਰ ਯਾਦ ਰੱਖਿਓ ਕਿ ਘਰ ਦਾ ਬਜਟ ਸਿਰਫ ਪੈਸਿਆਂ ਦੀ ਗਿਣਤੀ ਨਹੀਂ ਹੁੰਦਾ, ਇਹ ਪੂਰੇ ਪਰਿਵਾਰ ਦੇ ਮਨ ਦੀ ਸ਼ਾਂਤੀ ਨਾਲ ਵੀ ਜੁੜਿਆ ਹੁੰਦਾ ਹੈ। ਕੋਸ਼ਿਸ਼ ਕਰੋ ਕਿ ਘਰ ਦੇ ਵਿੱਚ ਪੈਸਿਆਂ ਬਾਰੇ ਗੱਲਬਾਤ ਦੋਸ਼ ਲਾਉਣ ਦੀ ਬਜਾਏ ਮਿਲ ਕੇ ਹੱਲ ਲੱਭਣ ਦੀ ਗੱਲ ਹੋਵੇ। ਅਤੇ ਬੱਚਿਆਂ ਦੇ ਔਨਲਾਈਨ ਸੁਰੱਖਿਆ ਬਾਰੇ ਇੱਕ ਨਵੀਂ ਚਰਚਾ ਚੱਲ ਰਹੀ ਹੈ। ਕਹਿੰਦੇ ਕਿ ਆਸਟ੍ਰੇਲੀਆ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਸ ਦੀ ਜ਼ਿੰਮੇਵਾਰੀ ਵਧਾਉਣ ਵਾਲੇ ਪ੍ਰਭਾਵਿਤ ਕਾਨੂੰਨਾਂ ਬਾਰੇ ਬਹਿਸ ਜਿਹੜੀ ਆ ਉਹ ਜਾਰੀ ਆ। 14 ਅਕਤੂਬਰ ਦੀਆਂ ਰਿਪੋਰਟਸ ਦੇ ਮੁਤਾਬਕ ਸਰਕਾਰ ਔਨਲਾਈਨ ਨੁਕਸਾਨ ਤੋਂ ਲੋਕਾਂ ਨੂੰ ਖਾਸ ਕਰਕੇ ਬੱਚਿਆਂ ਦੀ ਸੁਰੱਖਿਆ ਉੱਤੇ ਜ਼ੋਰ ਦੇ ਰਹੀ ਆ। ਦੂਜੇ ਪਾਸੇ ਜਿਹੜੇ ਵਿਰੋਧੀ ਧਿਰ ਅਤੇ ਕੁਝ ਹੋਰ ਪੱਖ ਪ੍ਰਸਤਾਵ ਦੇ ਤਰੀਕੇ ਅਤੇ ਪ੍ਰਭਾਵ ਬਾਰੇ ਸਵਾਲ ਉਠਾ ਰਹੇ ਨੇ। ਇਹ ਹਾਲੇ ਕਾਨੂੰਨੀ ਅਤੇ ਰਾਜਨੀਤਿਕ ਚਰਚਾ ਦਾ ਵਿਸ਼ਾ ਹੈ, ਇਸ ਲਈ ਇਸ ਨੂੰ ਨਵਾਂ ਲਾਗੂ ਹੋਇਆ ਕਾਨੂੰਨ ਸਮਝਣਾ ਠੀਕ ਨਹੀਂ ਹੋਵੇਗਾ। ਸਾਡੇ ਪੰਜਾਬੀ ਮਾਪਿਆਂ ਲਈ ਵੀ ਇਹ ਗੱਲ ਬਹੁਤ ਹੀ ਇੰਪੋਰਟੈਂਟ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਪੁੱਛਦੇ ਹਾਂ ਕਿ ਸਕੂਲ ਕਿਵੇਂ ਰਿਹਾ, ਜਾਂ ਫਿਰ ਉਹਨਾਂ ਨੂੰ ਅਸੀਂ ਪੁੱਛੀਏ ਕਿ ਹੋਮਵਰਕ ਹੋ ਗਿਆ, ਪਰ ਕਦੇ ਪਿਆਰ ਨਾਲ ਇਹ ਵੀ ਪੁੱਛੋ ਕਿ ਬੇਟਾ ਇੰਟਰਨੈਟ 'ਤੇ ਕੋਈ ਗੱਲ ਜਾਂ ਤੈਨੂੰ ਕੋਈ ਪਰੇਸ਼ਾਨ ਤਾਂ ਨਹੀਂ ਕਰ ਰਿਹਾ, ਕੋਈ ਐਸੀ ਗੱਲ ਤਾਂ ਨਹੀਂ ਜਿਹਦੇ ਕਰਕੇ ਇੰਟਰਨੈਟ ਤੋਂ ਤੈਨੂੰ ਕੋਈ ਪਰੇਸ਼ਾਨੀ ਹੋਵੇ। ਬੱਚਿਆਂ ਨਾਲ ਭਰੋਸੇ ਨਾਲ ਵਾਲਾ ਜਿਹੜਾ ਰਿਸ਼ਤਾ ਬਣਾਉਣਾ ਔਨਲਾਈਨ ਸੁਰੱਖਿਆ ਦਾ ਇੱਕ ਮਹੱਤਵਪੂਰਨ ਹਿੱਸਾ ਹੋਵੇਗਾ। ਵਿਕਟੋਰੀਆ ਵਿੱਚ ਗੈਰ ਕਾਨੂੰਨੀ ਤੰਬਾਕੂ ਦੇ ਖਿਲਾਫ਼ ਕਾਰਵਾਈ। ਵਿਕਟੋਰੀਆ ਦੇ ਗਿਪਸਲੈਂਡ ਇਲਾਕੇ ਵਿੱਚ ਇਸ ਹਫ਼ਤੇ ਗੈਰ ਕਾਨੂੰਨੀ ਤੰਬਾਕੂ ਦੀ ਵਿਕਰੀ ਦੇ ਸ਼ੱਕ ਹੇਠਾਂ 15 ਦੁਕਾਨਾਂ ਬੰਦ ਕੀਤੀਆਂ ਗਈਆਂ ਅਤੇ ABC ਦੀ 15 ਅਕਤੂਬਰ ਦੀ ਰਿਪੋਰਟ ਅਨੁਸਾਰ ਨਵੇਂ ਅਧਿਕਾਰਾਂ ਤਹਿਤ ਪੁਲਿਸ ਅਤੇ ਟੋਬੈਕੋ ਲਾਇਸੈਂਸਿੰਗ ਵਿਕਟੋਰੀਆ ਸ਼ੱਕੀ ਕਾਰੋਬਾਰਾਂ ਖਿਲਾਫ਼ ਕਾਰਵਾਈ ਕਰ ਰਹੇ ਹਨ। ਇਹ ਖ਼ਬਰ ਸਾਨੂੰ ਇੱਕ ਹੋਰ ਗੱਲ ਵੀ ਯਾਦ ਦਿਵਾਉਂਦੀ ਆ ਕਿ ਆਸਟ੍ਰੇਲੀਆ ਵਿੱਚ ਆਪਣਾ ਕਾਰੋਬਾਰ ਚਲਾਉਣਾ ਇੱਕ ਵੱਡੀ ਉਪਲਬਧੀ ਆ, ਅਤੇ ਪਰ ਇਸ ਨਾਲ ਸਥਾਨਕ ਕਾਨੂੰਨਾਂ, ਲਾਇਸੈਂਸ ਅਤੇ ਨਿਯਮਾਂ ਦੀ ਪੂਰੀ ਸਮਝਣ ਜਿਹੜੀ ਆ ਉਹ ਰੱਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਜਦੋਂ ਅਸੀਂ ਕੋਈ ਵੀ ਬਿਜ਼ਨਸ ਕਰਦੇ ਹਾਂ ਤਾਂ ਉਹਦੀਆਂ ਕੰਪਲਾਇੰਸ ਦੇ ਬਾਰੇ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ, ਨਹੀਂ ਤਾਂ ਪੈਸਾ ਕਮਾਉਣ ਦੀ ਬਜਾਏ ਤੁਸੀਂ ਆਪਣੇ ਵਾਸਤੇ ਮੁਸੀਬਤਾਂ ਸਹੇੜ ਲਵੋਗੇ। ਖੇਡਾਂ ਦੇ ਸ਼ੌਕੀਨਾਂ ਲਈ ਇੱਕ ਦਿਲਚਸਪ ਖ਼ਬਰ ਆ ਕਿ 2026 ਰਗਬੀ ਲੀਗ ਵਰਲਡ ਕੱਪ ਅੱਜ 15 ਅਕਤੂਬਰ ਨੂੰ ਸਿਡਨੀ ਵਿੱਚ ਸ਼ੁਰੂ ਹੋ ਰਿਹਾ। ਉਦਘਾਟਨੀ ਮੁਕਾਬਲਾ ਆਸਟ੍ਰੇਲੀਆ ਦੇ ਕੈਂਗਰੂਜ਼ ਟੀਮ ਅਤੇ ਨਿਊਜ਼ੀਲੈਂਡ ਦੇ ਕੀਵੀਜ਼ ਟੀਮਸ ਦੇ ਵਿਚਕਾਰ ਰੱਖਿਆ ਗਿਆ। ਆਸਟ੍ਰੇਲੀਆ ਵਿੱਚ ਰਹਿਣ ਵਾਲੇ ਸਾਡੇ ਪੰਜਾਬੀ ਪਰਿਵਾਰਾਂ ਲਈ ਸਥਾਨਕ ਖੇਡਾਂ ਨੂੰ ਜਾਣਨਾ ਅਤੇ ਉਹਨਾਂ ਦਾ ਹਿੱਸਾ ਬਣਨਾ ਵੀ ਇੱਥੋਂ ਦੀ ਜ਼ਿੰਦਗੀ ਨਾਲ ਜੁੜਨ ਦਾ ਸੋਹਣਾ ਤਰੀਕਾ ਹੋ ਸਕਦਾ ਹੈ। ਖਾਸ ਕਰਕੇ ਬੱਚਿਆਂ ਲਈ ਖੇਡਾਂ ਸਿਰਫ ਜਿੱਤ ਜਾਂ ਹਾਰ ਨਹੀਂ, ਸਗੋਂ ਦੋਸਤੀ, ਅਨੁਸ਼ਾਸਨ ਅਤੇ ਟੀਮ ਵਰਕ ਸਿੱਖਣ ਦਾ ਵੀ ਇੱਕ ਮੌਕਾ ਹੁੰਦਾ ਹੈ। ਇਸ ਸਾਲ ਮੈਲਬਰਨ ਵਿੱਚ ਹੋਈਆਂ 38ਵੀਂ ਆਸਟ੍ਰੇਲੀਅਨ ਸਿੱਖ ਗੇਮਸ ਵਿੱਚ 9,000 ਤੋਂ ਵੱਧ ਖਿਡਾਰੀਆਂ ਅਤੇ 550 ਤੋਂ ਵੱਧ ਟੀਮਾਂ ਦੀ ਭਾਗੀਦਾਰੀ ਦਰਜ ਕੀਤੀ ਗਈ ਸੀ। ਅਤੇ SPS ਦੀ ਪੰਜਾਬੀ ਦੀ ਰਿਪੋਰਟ ਵਿੱਚ ਖੇਡਾਂ ਦੀ ਕਮਿਊਨਿਟੀ ਜਜ਼ਬੇ ਦੀ ਸ਼ਲਾਘਾ ਦੇ ਨਾਲ ਨਾਲ ਪਾਰਕਿੰਗ ਅਤੇ ਹੋਰ ਪ੍ਰਬੰਧਕ ਚੁਣੌਤੀਆਂ ਦਾ ਵੀ ਜ਼ਿਕਰ ਕੀਤਾ ਗਿਆ। ਅਗਲੀਆਂ ਖੇਡਾਂ ਪਰਥ ਵਿੱਚ ਹੋਣੀਆਂ ਨੇ ਅਤੇ ਦੋਸਤ, ਇੱਕ ਬਹੁਤ ਹੀ ਸੋਹਣੀ ਗੱਲ ਆ ਕਿ ਸਾਡੇ ਬੱਚੇ ਅਤੇ ਨੌਜਵਾਨ ਖੇਡਾਂ ਰਾਹੀਂ ਆਪਣੀਆਂ ਜੜ੍ਹਾਂ ਨਾਲ ਵੀ ਜੁੜਦੇ ਨੇ ਅਤੇ ਆਸਟ੍ਰੇਲੀਆ ਦੀ ਵੱਡੀ ਕਮਿਊਨਿਟੀ ਦਾ ਵੀ ਹਿੱਸਾ ਬਣਦੇ ਨੇ। ਸਾਡੀ ਭਾਸ਼ਾ, ਸੱਭਿਆਚਾਰ ਅਤੇ ਭਾਈਚਾਰਕ ਪਛਾਣ ਨੂੰ ਅੱਗੇ ਲਿਜਾਣ ਲਈ ਅਜਿਹੇ ਸਮਾਗਮਾਂ ਵੱਲੋਂ ਜਿਹੜੀ ਭੂਮਿਕਾ ਨੇ ਉਹ ਇਹ ਬੱਚੇ ਨਿਭਾਉਂਦੇ ਨੇ ਜਾਂ ਫਿਰ ਸਾਡੀ ਕਮਿਊਨਿਟੀ ਨਿਭਾਉਂਦੇ ਆ। ਅਤੇ ਦੋਸਤੋ, ਇਹ ਸਨ ਅੱਜ ਦੇ ਕੁਝ ਮਹੱਤਵਪੂਰਨ ਅਪਡੇਟਸ। ਖਬਰਾਂ ਸਾਨੂੰ ਦੁਨੀਆ ਬਾਰੇ ਦੱਸਦੀਆਂ ਨੇ ਪਰ ਜ਼ਿੰਦਗੀ ਦੇ ਤਜਰਬੇ ਸਾਨੂੰ ਆਪਣੇ ਆਪ ਬਾਰੇ ਬਹੁਤ ਕੁਝ ਸਿਖਾ ਦਿੰਦੇ ਨੇ। ਇਸੇ ਲਈ ਹੁਣ ਚੱਲਦੇ ਹਾਂ ਅੱਜ ਦੇ ਪ੍ਰੇਰਣਾਦਾਇਕ ਵਿਚਾਰ ਗੱਲਾਂ ਤੇ ਉਹਨਾਂ ਤੋਂ ਪਹਿਲਾਂ ਆਪਾਂ ਜ਼ਰੂਰ ਚਾਹਾਂਗੇ ਕਿ ਆਪਾਂ ਇੱਕ ਗੀਤ ਸੁਣੀਏ ਤੇ ਗੀਤ ਤੋਂ ਬਾਅਦ ਆ ਕੇ ਫਿਰ ਤੁਹਾਡੇ ਨਾਲ ਅਸੀਂ ਸਾਂਝ ਪਾਵਾਂਗੇ ਆਪਣੇ ਪ੍ਰੋਗਰਾਮ ਦੇ ਅਗਲੇ ਪੜਾਅ ਵਿੱਚ।
1: ਆ ਜਾ ਬਾਈ ਆ ਜਾ।

ਹਾਂਜੀ, ਵਾਪਸ ਆ ਗਏ ਤੁਸੀਂ ਸੁਣ ਰਹੇ ਹੋ ਸਾਂਝੀ ਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ ਤੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋ ਤੁਸੀਂ ਸ਼ਮਾ ਪੰਗੂ ਦੇ ਨਾਲ ਤੇ ਅੱਜ ਮੈਂ ਤੁਹਾਡੇ ਲਈ ਤਿੰਨ ਬਹੁਤ ਹੀ ਸੋਹਣੇ ਵਿਚਾਰ ਸਾਂਝੇ ਕਰਨਾ ਚਾਹੁੰਦੀ ਹਾਂ। ਇਹ ਵਿਚਾਰ ਕਿਸੇ ਕਿਤਾਬ ਦੇ ਔਖੇ ਜਿਹੇ ਸ਼ਬਦ ਨਹੀਂ, ਸਗੋਂ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਨਾਲ ਜੁੜੀਆਂ ਬਹੁਤ ਹੀ ਸਧਾਰਨ ਜੀਆਂ ਗੱਲਾਂ ਨੇ। ਪਹਿਲਾ ਵਿਚਾਰ ਆ ਕਿ ਹੌਸਲਾ, ਮੰਜ਼ਿਲ ਤੱਕ ਪਹੁੰਚ ਲਈ ਤੇਜ਼ ਤੁਰਨਾ ਜ਼ਰੂਰੀ ਨਹੀਂ, ਤੁਰਦੇ ਰਹਿਣਾ ਜ਼ਰੂਰੀ ਆ। ਕਹਿੰਦੇ ਕਿ ਮੰਜ਼ਿਲ ਤੱਕ ਪਹੁੰਚਣ ਲਈ ਤੇਜ਼ ਤੁਰਨਾ ਜ਼ਰੂਰੀ ਨਹੀਂ, ਤੁਰਦੇ ਰਹਿਣਾ ਜ਼ਰੂਰੀ ਆ। ਕਿੰਨੀ ਡੂੰਘੀ ਗੱਲ ਕਿਸੇ ਨੇ ਕਹੀ ਹੈ ਕਿ ਅਸੀਂ ਬਹੁਤ ਵਾਰੀ ਆਪਣੀ ਜ਼ਿੰਦਗੀ ਦੀ ਤੁਲਨਾ ਦੂਜਿਆਂ ਨਾਲ ਕਰਨ ਲੱਗ ਪੈਂਦੇ ਹਾਂ। ਕਿਸੇ ਨੇ ਘਰ ਖਰੀਦ ਲਿਆ, ਕਿਸੇ ਦਾ ਬਿਜ਼ਨਸ ਚੰਗਾ ਚੱਲ ਪਿਆ ਅਤੇ ਕਿਸੇ ਨੂੰ ਚੰਗੀ ਨੌਕਰੀ ਮਿਲ ਗਈ ਅਤੇ ਕਿਸੇ ਨੇ ਛੋਟੇ ਘਰ ਤੋਂ ਵੱਡਾ ਘਰ ਲੈ ਲਿਆ ਅਤੇ ਅਸੀਂ ਆਪਣੇ ਆਪ ਨੂੰ ਸਵਾਲ ਪੁੱਛਣ ਲੱਗ ਪੈਂਦੇ ਹਾਂ ਕਿ ਮੇਰੇ ਨਾਲ ਹੀ ਦੇਰ ਕਿਉਂ ਹੋ ਰਹੀ ਆ, ਮੈਂ ਪਿੱਛੇ ਕਿਉਂ ਰਹਿ ਗਿਆ। ਪਰ ਸੋਚੋ, ਜਦੋਂ ਅਸੀਂ ਆਸਟ੍ਰੇਲੀਆ ਆਏ ਸੀ ਤਾਂ ਕਿੰਨੇ ਸੁਪਨੇ ਲੈ ਕੇ ਆਏ ਸੀ। ਕਿਸੇ ਲਈ ਪਹਿਲੀ ਨੌਕਰੀ ਲੱਭਣਾ ਵੀ ਵੱਡੀ ਜਿੱਤ ਸੀ ਅਤੇ ਕਿਸੇ ਲਈ ਅੰਗਰੇਜ਼ੀ ਵਿੱਚ ਪਹਿਲੀ ਇੰਟਰਵਿਊ ਦੇਣਾ ਅਤੇ ਕਿਸੇ ਲਈ ਪਹਿਲੀ ਕਾਰ ਖਰੀਦਣਾ ਅਤੇ ਕਿਸੇ ਲਈ ਆਪਣੇ ਮਾਪਿਆਂ ਨੂੰ ਇੱਥੇ ਬੁਲਾ ਸਕਣਾ। ਹਰ ਬੰਦੇ ਦੀ ਸ਼ੁਰੂਆਤ ਵੱਖਰੀ ਹੁੰਦੀ ਆ, ਹਰ ਕਿਸੇ ਦੇ ਹਾਲਾਤ ਵੀ ਵੱਖਰੇ ਹੁੰਦੇ ਨੇ। ਇਸ ਲਈ ਜੇ ਅੱਜ ਤੁਹਾਡੀ ਰਫ਼ਤਾਰ ਹੌਲੀ ਆ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਾਰ ਗਏ ਹੋ। ਕਈ ਵਾਰੀ ਹੌਲੀ ਤੁਰਨ ਵਾਲਾ ਬੰਦਾ ਵੀ ਬਹੁਤ ਸੋਹਣਾ ਸਫ਼ਰ ਤੈਅ ਕਰ ਲੈਂਦਾ ਹੈ। ਬਸ ਆਪਣੇ ਕਦਮਾਂ ਦੀ ਕਦਰ ਕਰਨੀ ਸਿੱਖੋ। ਅਤੇ ਦੂਸਰਾ ਵਿਚਾਰ, ਆਪਣੇ ਆਪ ਦੀ ਕਦਰ। ਕਹਿੰਦੇ ਕਿ ਦੂਸਰਿਆਂ ਦੀ ਕਦਰ, ਦੂਸਰਿਆਂ ਦੀ ਜ਼ਿੰਦਗੀ ਰੋਸ਼ਨੀ ਕਰਦਿਆਂ ਆਪਣੇ ਹਿੱਸੇ ਦਾ ਦੀਵਾ ਬੁਝਣ ਨਾ ਦਿਓ। ਬਹੁਤ ਹੀ ਸੋਹਣੀ ਗੱਲ ਆ ਕਿ ਦੂਜਿਆਂ ਦੀ ਜ਼ਿੰਦਗੀ ਰੋਸ਼ਨ ਕਰਦਿਆਂ ਆਪਣੇ ਹਿੱਸੇ ਦਾ ਦੀਵਾ ਬੁਝਣ ਨਾ ਦਿਓ। ਇਹ ਗੱਲ ਖਾਸ ਕਰਕੇ ਮੈਂ ਆਪਣੀਆਂ ਉਹਨਾਂ ਭੈਣਾਂ ਨੂੰ ਸਮਝਾਉਣਾ ਚਾਹੁੰਦੀ ਹਾਂ, ਉਹਨਾਂ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ। ਪਰਿਵਾਰ ਵਿੱਚ ਕਈ ਔਰਤਾਂ ਸਵੇਰ ਤੋਂ ਸ਼ਾਮ ਤੱਕ ਸਭ ਦੀਆਂ ਲੋੜਾਂ ਦਾ ਧਿਆਨ ਰੱਖਦੀਆਂ ਨੇ, ਬੱਚਿਆਂ ਦਾ ਖਾਣਾ, ਘਰ ਦਾ ਕੰਮ, ਆਪਣੀ ਨੌਕਰੀ, ਬਜ਼ੁਰਗਾਂ ਦਾ ਖਿਆਲ ਅਤੇ ਫਿਰ ਰਿਸ਼ਤੇਦਾਰੀਆਂ। ਸਭ ਕੁਝ ਸੰਭਾਲਦਿਆਂ ਕਈ ਵਾਰੀ ਉਹ ਆਪਣੇ ਆਪ ਨੂੰ ਪਿੱਛੇ ਛੱਡ ਜਾਂਦੀਆਂ ਨੇ ਅਤੇ ਇਹ ਸਿਰਫ ਔਰਤਾਂ ਦੀ ਗੱਲ ਨਹੀਂ ਹੋ ਸਕਦੀ। ਬਹੁਤ ਸਾਰੇ ਮਰਦ ਵੀ ਆਪਣੇ ਪਰਿਵਾਰ ਲਈ ਇੰਨੀ ਮਿਹਨਤ ਕਰਦੇ ਨੇ ਕਿ ਆਪਣੇ ਮਨ ਦੀ ਥਕਾਵਟ ਕਿਸੇ ਨਾਲ ਵੀ ਉਹ ਸਾਂਝੀ ਨਹੀਂ ਕਰਦੇ। ਦੋਸਤੋ, ਆਪਣੇ ਲਈ ਸਮਾਂ ਕੱਢਣਾ ਕੋਈ ਸਵਾਰਥ ਨਹੀਂ ਅਤੇ ਜੇ ਤੁਹਾਡਾ ਮਨ ਸ਼ਾਂਤ ਹੋਵੇਗਾ, ਤੁਹਾਡੀ ਸਿਹਤ ਚੰਗੀ ਹੋਵੇਗੀ ਅਤੇ ਤੁਸੀਂ ਆਪਣੇ ਪਰਿਵਾਰ ਨਾਲ ਹੋਰ ਵੀ ਚੰਗੇ ਢੰਗ ਨਾਲ ਜੁੜ ਸਕੋਗੇ, ਉਹਨਾਂ ਦਾ ਹੋਰ ਵੀ ਚੰਗੀ ਤਰ੍ਹਾਂ ਤੁਸੀਂ ਧਿਆਨ ਰੱਖ ਸਕੋਗੇ। ਜਿਹੜੀਆਂ ਤੁਸੀਂ ਡਿਊਟੀਜ਼ ਹੁਣ ਕਰ ਰਹੇ ਹੋ ਉਹ ਹੋਰ ਵੀ ਬਖੂਬੀ ਨਿਭਾ ਸਕੋਗੇ। ਅੱਜ ਦਿਨ ਵਿੱਚ ਆਪਣੇ ਲਈ 15 ਮਿੰਟ ਜ਼ਰੂਰ ਰੱਖੋ। 15 ਮਿੰਟ ਨਹੀਂ ਤਾਂ 10 ਮਿੰਟ ਰੱਖੋ, 10 ਮਿੰਟ ਨਹੀਂ ਤਾਂ 5 ਮਿੰਟ ਰੱਖੋ। ਚਾਹੇ ਚੁੱਪ ਚਾਪ ਕਰਕੇ ਚਾਹ ਪੀ ਲਵੋ, ਸੈਰ ਕਰਨ ਲਈ ਚਲੇ ਜਾਓ, ਕਿਤਾਬ ਪੜ੍ਹ ਲਓ ਜਾਂ ਫਿਰ ਕਿਸੇ ਪੁਰਾਣੇ ਦੋਸਤ ਨਾਲ ਗੱਲ ਕਰ ਲਓ। ਕਈ ਵਾਰ ਇਹ ਛੋਟੇ ਛੋਟੇ ਪਾਲੀ ਮੁੜਸ ਜ਼ਿੰਦਗੀ ਨੂੰ ਤਾਜ਼ਗੀ ਦਿੰਦੇ ਨੇ। ਅਤੇ ਤੀਸਰਾ ਵਿਚਾਰ, ਰਿਸ਼ਤਿਆਂ ਦੀ ਅਹਿਮੀਅਤ। ਹਾਂਜੀ ਬਿਲਕੁਲ, ਰਿਸ਼ਤਿਆਂ ਦੀ ਅਹਿਮੀਅਤ। ਕਾਮਯਾਬੀ ਸਾਨੂੰ ਦੁਨੀਆਂ ਵਿੱਚ ਪਛਾਣ ਦਵਾਉਂਦੀ ਹੈ ਪਰ ਪਿਆਰ ਸਾਨੂੰ ਆਪਣੇ ਘਰ ਵਿੱਚ ਥਾਂ ਦਵਾਉਂਦਾ ਹੈ। ਹਾਂਜੀ ਬਿਲਕੁਲ, ਕਹਿੰਦੇ ਕਿ ਕਾਮਯਾਬੀ ਸਾਨੂੰ ਦੁਨੀਆਂ ਵਿੱਚ ਪਛਾਣ ਦਵਾਉਂਦੀ ਹੈ ਪਰ ਪਿਆਰ ਸਾਨੂੰ ਆਪਣੇ ਘਰ ਵਿੱਚ ਥਾਂ ਦਵਾਉਂਦਾ ਹੈ। ਜ਼ਰਾ ਰੁਕ ਕੇ ਸੋਚਿਓ ਜ਼ਰੂਰ ਕਿ ਅਸੀਂ ਬਹੁਤ ਮਿਹਨਤ ਕਰਦੇ ਹਾਂ, ਇੱਕ ਵੱਡਾ ਘਰ ਬਣਾ ਲਿਆ ਅਤੇ ਚੰਗੀ ਕਾਰ ਖਰੀਦ ਲਈ, ਬੈਂਕ ਵਿੱਚ ਪੈਸੇ ਵੀ ਜਮ੍ਹਾਂ ਕਰ ਲਏ, ਪਰ ਜੇ ਘਰ ਵਿੱਚ ਬੈਠ ਕੇ ਇੱਕ ਦੂਸਰੇ ਦੇ ਨਾਲ ਅਸੀਂ ਗੱਲ ਕਰਨ ਦਾ ਸਮਾਂ ਹੀ ਨਹੀਂ ਕੱਢਿਆ ਤਾਂ ਫਿਰ ਇਹ ਸਭ ਕਿਸ ਵਾਸਤੇ। ਕਈ ਪਰਿਵਾਰਾਂ ਵਿੱਚ ਸਾਰੇ ਇਕੱਠੇ ਬੈਠੇ ਹੁੰਦੇ ਨੇ ਪਰ ਹਰ ਕਿਸੇ ਦੇ ਵਿੱਚ ਹੱਥ ਵਿੱਚ ਆਪਣਾ ਫੋਨ ਹੁੰਦਾ। ਬੱਚੇ ਆਪਣੀ ਦੁਨੀਆਂ ਵਿੱਚ ਅਤੇ ਮਾਪੇ ਆਪਣੀ ਦੁਨੀਆਂ ਵਿੱਚ। ਅਸੀਂ ਇੱਕੋ ਘਰ ਵਿੱਚ ਰਹਿ ਕੇ ਕਈ ਵਾਰ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਹਾਂ। ਅੱਜ ਇੱਕ ਕੰਮ ਜ਼ਰੂਰ ਕਰਿਓ, ਜਦੋਂ ਸ਼ਾਮ ਨੂੰ ਘਰ ਪਹੁੰਚੋ ਤਾਂ ਕੁਝ ਸਮੇਂ ਲਈ ਫੋਨ ਪਾਸੇ ਰੱਖ ਕੇ ਆਪਣੇ
ਪਰਿਵਾਰ ਨਾਲ ਬੈਠੇ ਹੋ, ਬੱਚਿਆਂ ਨੂੰ ਪੁੱਛਿਓ ਕਿ ਉਹਨਾਂ ਦੇ ਦਿਨ ਦੀ ਸਭ ਤੋਂ ਚੰਗੀ ਗੱਲ ਕੀ ਸੀ। ਆਪਣੇ ਜੀਵਨ ਸਾਥੀ ਨੂੰ ਪੁੱਛਿਓ ਕਿ ਦਿਨ ਕਿਵੇਂ ਲੰਘਿਆ, ਅਤੇ ਜੇ ਮਾਪੇ ਪੰਜਾਬ ਵਿੱਚ ਰਹਿੰਦੇ ਨੇ ਉਹਨਾਂ ਨੂੰ ਇੱਕ ਫੋਨ ਕਾਲ ਜ਼ਰੂਰ ਕਰਿਓ ਅਤੇ ਉਹਨਾਂ ਨੂੰ ਪੁੱਛਿਓ ਕਿ ਕੀ ਸਭ ਕੁਛ ਠੀਕ ਆ। ਦੋ ਮਿੰਟ ਉਹਨਾਂ ਨਾਲ ਗੱਲ ਜ਼ਰੂਰ ਕਰਿਓ, ਕਾਹਲੀ ਕਾਹਲੀ ਵਿੱਚ ਨਹੀਂ, ਠਰੰਮੇ ਦੇ ਨਾਲ। ਉਹਨਾਂ ਨੂੰ ਇਹ ਨਾ ਲੱਗੇ ਕਿ ਤੁਹਾਨੂੰ ਫੋਨ ਬੰਦ ਕਰਨ ਦੀ ਕਾਹਲੀ ਆ, ਕਿਉਂਕਿ ਕਈ ਵਾਰ ਮਾਪਿਆਂ ਨੂੰ ਸਾਡੀ ਕਿਸੇ ਵੱਡੀ ਮਦਦ ਨਾਲੋਂ ਸਾਡੀ ਆਵਾਜ਼ ਸੁਣਨ ਦੀ ਜ਼ਿਆਦਾ ਖੁਸ਼ੀ ਮਿਲਦੀ ਆ। ਦੋਸਤੋ, ਜ਼ਿੰਦਗੀ ਦੀ ਸਭ ਤੋਂ ਵੱਡੀ ਕਮਾਈ ਸਿਰਫ ਉਹ ਨਹੀਂ ਜੋ ਬੈਂਕ ਵਿੱਚ ਜਮ੍ਹਾਂ ਹੁੰਦੀ ਆ, ਸਾਡੀ ਅਸਲੀ ਕਮਾਈ ਉਹ ਲੋਕ ਵੀ ਨੇ ਜੋ ਸਾਡੇ ਔਖੇ ਵੇਲੇ ਸਾਡੇ ਨਾਲ ਖੜ੍ਹੇ ਰਹਿੰਦੇ ਨੇ। ਸੋ ਇਹ ਸਨ ਅੱਜ ਦੇ ਕੁਛ ਵਿਚਾਰ ਜਿਹੜੇ ਤੁਹਾਡੇ ਨਾਲ ਸਾਂਝੇ ਕਰਨੇ ਸੀਗੇ, ਅਤੇ ਹੁਣ ਲੈਂਦੇ ਹਾਂ ਮਿਊਜ਼ਿਕ ਬ੍ਰੇਕ, ਅਤੇ ਰੇਡੀਓ ਦੀ ਆਵਾਜ਼ ਹੋਰ ਵੀ ਉੱਚੀ ਕਰ ਲਓ, ਕਿਉਂਕਿ ਤੁਸੀਂ ਹੁਣ ਆਪਣੇ ਵਾਸਤੇ ਟਾਈਮ ਕੱਢਣਾ ਅਤੇ ਇੰਜੋਏ ਕਰਨਾ ਇਹ ਮਿਊਜ਼ਿਕ ਮੇਰੇ ਨਾਲ, ਯਾਨੀ ਕਿ ਸਾਂਝੀ ਆਵਾਜ਼ ਰੇਡੀਓ ਤੋਂ ਸ਼ਮਾ ਪੰਗੂ ਦੇ ਨਾਲ।

0: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
1: Community Radio 88.9 Win FM is asking for your assistance with our 2022 Radiothon, running until the 25th of September. Win FM provides a wide range of talk, news, music, sport, current affairs and language programs covering many subjects. We rely on donations and funding to keep us broadcasting. And this year we are asking our listeners to help with a donation during our Radiothon. Anything you can afford will help us. Simply go to the GoFundMe website and in the search bar type WinFM. That is WYNFM. Or you can send a check to WinFM Community Radio, PO Box 155, Werribee 3030. Thanks if you can help.
2: ਹਾਂਜੀ ਦੋਸਤੋ, ਵਾਪਸ ਆ ਗਏ ਹਾਂ। ਤੁਸੀਂ ਜ਼ਰੂਰ ਇੰਜੋਏ ਕੀਤਾ ਹੋਵੇਗਾ ਮਿਊਜ਼ਿਕ, 10 ਮਿੰਟ ਦੀ ਇਹ ਬ੍ਰੇਕ, ਕਿਉਂਕਿ ਕੋਈ ਵੀ ਗੀਤ ਆ ਜਿਹੜਾ ਉਹ ਸਿਰਫ ਮਨੋਰੰਜਨ ਲਈ ਨਹੀਂ ਹੁੰਦਾ, ਉਹ ਸਾਡੀਆਂ ਯਾਦਾਂ ਨਾਲ ਵੀ ਜੁੜਿਆ ਹੋ ਸਕਦਾ। ਕੋਈ ਗੀਤ ਸਾਨੂੰ ਆਪਣੇ ਪਿੰਡ ਦੀਆਂ ਗਲੀਆਂ ਵਿੱਚ ਲੈ ਜਾਂਦਾ, ਕੋਈ ਕਾਲਜ ਦੇ ਦਿਨਾਂ ਵਿੱਚ, ਅਤੇ ਕੋਈ ਉਹਨਾਂ ਆਪਣੇ ਲੋਕਾਂ ਦੀ ਯਾਦ ਦਵਾ ਦਿੰਦਾ ਜੋ ਅੱਜ ਸਾਡੇ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਹੁੰਦੇ ਨੇ। ਸੋ ਗੀਤ ਸਿਰਫ ਗੀਤ ਨਹੀਂ ਹੁੰਦਾ, ਇਹ ਸਾਡੇ ਯਾਦਾਂ ਨੂੰ ਖੋਲ੍ਹਣ ਵਾਲਾ ਇੱਕ ਟੂਲ ਵੀ ਹੁੰਦਾ ਆ। ਅਤੇ ਆਪਣੇ ਸਵੇਰ ਨੂੰ ਇਸੇ ਤਰ੍ਹਾਂ ਤੁਸੀਂ ਸੋਹਣਾ ਬਣਾਈ ਰੱਖਿਓ ਪੰਜਾਬੀ ਅਤੇ ਹਿੰਦੀ ਗੀਤਾਂ ਦੇ ਨਾਲ। ਅਤੇ ਹੁਣ ਗੱਲ ਕਰਦੇ ਹਾਂ ਕਿ ਇੱਕ ਕਹਾਣੀ ਹੈ ਨਾ, ਕਈ ਵਾਰੀ ਅਸੀਂ ਜੇ ਗੀਤਾਂ ਤੋਂ ਅਸੀਂ ਕੁਛ ਸਿੱਖਦੇ ਹਾਂ ਜਾਂ ਆਪਣੀਆਂ ਯਾਦਾਂ ਤਾਜ਼ਾ ਕਰਦੇ ਹਾਂ, ਉਸੇ ਤਰ੍ਹਾਂ ਅਸੀਂ ਕਹਾਣੀਆਂ ਦੇ ਨਾਲ ਵੀ ਬਹੁਤ ਕੁਛ ਸਿੱਖਦੇ ਹਾਂ ਅਤੇ ਕਈ ਵਾਰੀ ਉਹਨਾਂ ਕਹਾਣੀਆਂ ਵਿੱਚ ਸਾਨੂੰ ਆਪਣਾ ਆਪ ਨਜ਼ਰ ਆਉਂਦਾ ਆ। ਇਹ ਇੱਕ ਕਲਪਨਾਤਮਕ ਕਹਾਣੀ ਆ, ਪਰ ਇਸ ਵਿੱਚ ਜਿਹੜੀਆਂ ਭਾਵਨਾਵਾਂ ਨੇ ਉਹ ਸ਼ਾਇਦ ਪਰਦੇਸ ਵਿੱਚ ਰਹਿਣ ਵਾਲੇ ਕਈ ਪਰਿਵਾਰਾਂ ਨੂੰ ਆਪਣੀਆਂ ਲੱਗਣ। ਮੈਲਬਰਨ ਵਿੱਚ ਰਹਿੰਦਾ ਇੱਕ ਨੌਜਵਾਨ ਸੀ। ਉਸ ਨੌਜਵਾਨ ਨੂੰ ਆਸਟ੍ਰੇਲੀਆ ਆਏ ਲਗਭਗ 7 ਸਾਲ ਹੋ ਗਏ ਸਨ। ਚੰਗੀ ਨੌਕਰੀ ਸੀ, ਪਤਨੀ ਵੀ ਸੀ, ਦੋ ਪਿਆਰੇ ਬੱਚੇ ਸਨ ਅਤੇ ਜ਼ਿੰਦਗੀ ਹੌਲੀ ਹੌਲੀ ਚੰਗੇ ਰਾਹ ਪੈ ਰਹੀ ਸੀ। ਪਰ ਇੱਕ ਚੀਜ਼ ਸੀ ਜੋ ਉਸ ਨੌਜਵਾਨ ਦੀ ਜ਼ਿੰਦਗੀ ਵਿੱਚ ਹਮੇਸ਼ਾ ਹੀ ਘੱਟ ਪੈਂਦੀ ਸੀ, ਉਹ ਸੀ ਵਕਤ, ਸਮਾਂ। ਸਵੇਰੇ ਜਲਦੀ ਘਰੋਂ ਨਿਕਲਣਾ ਅਤੇ ਸ਼ਾਮ ਨੂੰ ਦੇਰ ਨਾਲ ਵਾਪਸ ਆਉਣਾ, ਵੀਕਐਂਡ ਉੱਤੇ ਘਰ ਦਾ ਸਮਾਨ, ਬੱਚਿਆਂ ਦੀਆਂ ਐਕਟੀਵਿਟੀਜ਼ ਅਤੇ ਅਗਲੇ ਹਫ਼ਤੇ ਦੀ ਫਿਰ ਤਿਆਰੀ। ਉਸ ਦੀ ਮਾਂ ਪੰਜਾਬ ਵਿੱਚ ਰਹਿੰਦੀ ਸੀ। ਮਾਂ ਹਰ ਦੂਜੇ ਤੀਜੇ ਦਿਨ ਫੋਨ ਕਰਦੀ, ਪੁੱਤਰਾ ਕੀ ਹਾਲ ਆ, ਅਤੇ ਨੌਜਵਾਨ ਦਾ ਜਵਾਬ ਹੁੰਦਾ, ਮਾਂ ਸਭ ਕੁਛ ਵਧੀਆ, ਥੋੜ੍ਹਾ ਜਿਹਾ ਬਿਜ਼ੀ ਹਾਂ, ਬਾਅਦ 'ਚ ਗੱਲ ਕਰਦਾ। ਅਤੇ ਮਾਂ ਕਹਿੰਦੀ, ਕੋਈ ਗੱਲ ਨਹੀਂ ਪੁੱਤ, ਕੰਮ ਪਹਿਲਾਂ ਕਰ ਲਾ, ਅਤੇ ਫੋਨ ਕੱਟਿਆ ਜਾਂਦਾ। ਇੱਕ ਦਿਨ ਇਸ ਨੌਜਵਾਨ ਦੇ ਫੋਨ ਉੱਤੇ ਮਾਂ ਦੀਆਂ 3 ਮਿਸਡ ਕਾਲਾਂ ਸਨ। ਉਹਨੇ ਸੋਚਿਆ ਕਿ ਸ਼ਾਮ ਨੂੰ ਕਰ ਲਵਾਂਗਾ। ਸ਼ਾਮ ਨੂੰ ਘਰ ਆ ਕੇ ਬੱਚਿਆਂ ਨਾਲ ਰੁੱਝ ਗਿਆ ਅਤੇ ਅਗਲੇ ਦਿਨ ਫਿਰ ਕੰਮ। ਤੀਸਰੇ ਦਿਨ ਜਦੋਂ ਮਾਂ ਦਾ ਫੋਨ ਆਇਆ ਤਾਂ ਇਸ ਨੌਜਵਾਨ ਨੇ ਥੋੜ੍ਹੀ ਜਿਹੀ ਕਾਹਲੀ ਵਿੱਚ ਕਿਹਾ, ਮਾਂ ਤੁਸੀਂ ਰੋਜ਼ ਰੋਜ਼ ਫੋਨ ਕਿਉਂ ਕਰਦੇ ਹੋ? ਮੈਂ ਕਿਹਾ ਨਾ ਕਿ ਸਭ ਠੀਕ ਆ, ਅਤੇ ਦੂਸਰੇ ਪਾਸੇ ਕੁਝ ਪਲ ਦੀ ਚੁੱਪ ਹੋ ਗਈ। ਫਿਰ ਮਾਂ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ, ਪੁੱਤਰਾ ਮੈਂ ਤੇਰੇ ਕੋਲੋਂ ਕੁਝ ਮੰਗਦੀ ਤਾਂ ਨਹੀਂ, ਬਸ ਕਦੇ ਕਦੇ ਤੇਰੀ ਆਵਾਜ਼ ਸੁਣਨ ਨੂੰ ਜੀ ਕਰਦਾ। ਉਹ ਨੌਜਵਾਨ ਚੁੱਪ ਹੋ ਗਿਆ ਅਤੇ ਅੱਗੋਂ ਮਾਂ ਨੇ ਕਿਹਾ, ਚੱਲ ਤੂੰ ਆਪਣਾ ਕੰਮ ਕਰ, ਰੱਬ ਤੈਨੂੰ ਖੁਸ਼ ਰੱਖੇ, ਅਤੇ ਫੋਨ ਕੱਟ ਦਿੱਤਾ। ਉਸ ਰਾਤ ਉਸ ਨੌਜਵਾਨ ਨੂੰ ਨੀਂਦ ਨਹੀਂ ਆਈ। ਉਹ ਸੋਚਣ ਲੱਗਾ ਕਿ ਜਦੋਂ ਮੈਂ ਪੰਜਾਬ ਵਿੱਚ ਸੀ, ਮਾਂ ਕੋਲ ਮੇਰੇ ਲਈ ਹਮੇਸ਼ਾ ਵਕਤ ਹੁੰਦਾ ਸੀ। ਸਕੂਲੋਂ ਆਉਂਦਾ ਸੀ ਅਤੇ ਮਾਂ ਪੁੱਛਦੀ ਸੀ, ਰੋਟੀ ਖਾਧੀ? ਕਾਲਜ ਤੋਂ ਦੇਰ ਹੋ ਜਾਂਦਾ ਸੀ ਅਤੇ ਮਾਂ ਦਰਵਾਜ਼ੇ ਵੱਲ ਤੱਕਦੀ ਰਹਿੰਦੀ ਸੀ। ਜਦੋਂ ਮੈਂ ਪਹਿਲੀ ਵਾਰੀ ਆਸਟ੍ਰੇਲੀਆ ਆਇਆ ਅਤੇ ਮਾਂ ਫੋਨ ਉੱਤੇ ਕਹਿੰਦੀ ਸੀ, ਪੁੱਤ ਕੋਈ ਗੱਲ ਨਹੀਂ, ਸ਼ੁਰੂ ਵਿੱਚ ਔਖਾ ਲੱਗਦਾ, ਹੌਲੀ ਹੌਲੀ ਸਭ ਠੀਕ ਹੋ ਜਾਊ। ਤੇ ਇਸ ਨੌਜਵਾਨ ਨੂੰ ਯਾਦ ਆਇਆ ਕਿ ਉਸ ਦੇ ਔਖੇ ਸਮੇਂ ਮਾਂ ਨੇ ਕਦੇ ਨਹੀਂ ਕਿਹਾ ਸੀ ਕਿ ਮੇਰੇ ਕੋਲ ਵਕਤ ਨਹੀਂ। ਅਗਲੇ ਸਵੇਰ ਉਸ ਨੌਜਵਾਨ ਨੇ ਆਪਣਾ ਫੋਨ ਚੁੱਕਿਆ, ਮਾਂ ਨੂੰ ਵੀਡੀਓ ਕਾਲ ਕੀਤੀ। ਮਾਂ ਨੇ ਫੋਨ ਚੁੱਕਿਆ ਤੇ ਹੈਰਾਨ ਹੋਈ, ਪੁੱਤ ਅੱਜ ਇੰਨੀ ਸਵੇਰੇ, ਸਭ ਠੀਕ ਤੇ ਹੈ? ਤੇ ਨੌਜਵਾਨ ਮੁਸਕਰਾਇਆ, ਹਾਂ ਮਾਂ ਸਭ ਠੀਕ ਆ, ਅੱਜ ਬਸ ਤੁਹਾਡੇ ਨਾਲ ਚਾਹ ਪੀਣ ਨੂੰ ਜੀ ਕੀਤਾ। ਤੇ ਮਾਂ ਹੱਸ ਪਈ, ਚੱਲ ਫਿਰ ਮੈਂ ਵੀ ਚਾਹ ਬਣਾ ਲੈਂਦੀ ਹਾਂ। ਤੇ ਉਸ ਦਿਨ ਮੈਲਬਨ ਤੇ ਪੰਜਾਬ ਦੇ ਵਿਚਕਾਰ ਹਜ਼ਾਰਾਂ ਕਿਲੋਮੀਟਰ ਦਾ ਫਾਸਲਾ ਹੋਣ ਦੇ ਬਾਵਜੂਦ ਵੀ ਮਾਂ ਪੁੱਤ ਨੇ ਇਕੱਠਿਆਂ ਚਾਹ ਪੀਤੀ। ਦੋਸਤੋ, ਇਹ ਛੋਟੀ ਜਿਹੀ ਕਹਾਣੀ ਸਾਨੂੰ ਕਿੰਨੀ ਵੱਡੀ ਗੱਲ ਸਮਝਾਉਂਦੀ ਆ ਕਿ ਪਰਦੇਸ ਦੀ ਜ਼ਿੰਦਗੀ ਵਿੱਚ ਅਸੀਂ ਬਹੁਤ ਕੁਝ ਬਣਾਉਣ ਲਈ ਮਿਹਨਤ ਕਰਦੇ ਹਾਂ, ਘਰ ਬਣਾਉਂਦੇ ਹਾਂ, ਕਰੀਅਰ ਬਣਾਉਂਦੇ ਹਾਂ, ਬੱਚਿਆਂ ਦਾ ਭਵਿੱਖ ਬਣਾਉਂਦੇ ਹਾਂ, ਪਰ ਇਹ ਸਭ ਕਰਦਿਆਂ ਕਦੇ ਕਦੇ ਪਿੱਛੇ ਰਹਿ ਜਾਂਦੇ ਹਾਂ। ਅਤੇ ਕਦੇ ਕਦੇ ਪਿੱਛੇ ਰਹਿ ਜਾਂਦੇ ਨੇ ਉਹ ਲੋਕ ਜਿਨ੍ਹਾਂ ਨੇ ਸਾਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੋਵੇ। ਇੱਥੇ ਮੈਂ ਇਹ ਨਹੀਂ ਕਹਿ ਰਹੀ ਕਿ ਹਰ ਪਰਿਵਾਰ ਦੀ ਜਿਹੜੀ ਹਾਲਤ ਆ ਜਾਂ ਸਟੇਟਸ ਜਾਂ ਪੋਜੀਸ਼ਨ ਇੱਕੋ ਜਿਹੀ ਹੁੰਦੀ ਆ, ਹਰ ਕਿਸੇ ਦੇ ਰਿਸ਼ਤੇ ਅਤੇ ਹਾਲਾਤ ਵੱਖਰੇ ਹੁੰਦੇ ਨੇ, ਪਰ ਜਿੱਥੇ ਰਿਸ਼ਤਿਆਂ ਵਿੱਚ ਪਿਆਰ ਅਤੇ ਸਤਿਕਾਰ ਹੋਵੇ ਉੱਥੇ ਥੋੜ੍ਹਾ ਸਮਾਂ ਕੱਢਣਾ ਵੀ ਬਹੁਤ ਕੀਮਤੀ ਹੋ ਸਕਦਾ। ਅੱਜ ਆਪਣੇ ਕਿਸੇ ਪਿਆਰੇ ਇਨਸਾਨ ਨੂੰ ਫੋਨ ਜ਼ਰੂਰ ਕਰਿਓ, ਕਿਸੇ ਪੁਰਾਣੇ ਦੋਸਤ ਨੂੰ, ਕਿਸੇ ਭੈਣ ਭਰਾ ਨੂੰ ਜਾਂ ਫਿਰ ਆਪਣੇ ਮਾਪਿਆਂ ਨੂੰ, ਅਤੇ ਬਿਨਾਂ ਕਿਸੇ ਖਾਸ ਕੰਮ 'ਤੇ ਗੱਲ ਕਰਿਓ, ਕਿਉਂਕਿ ਹਰ ਫੋਨ ਜ਼ਰੂਰੀ ਕੰਮ ਲਈ ਨਹੀਂ ਹੁੰਦਾ। ਕੁਝ ਫੋਨ ਸਿਰਫ ਇਹ ਦੱਸਣ ਲਈ ਵੀ ਹੁੰਦੇ ਨੇ ਕਿ ਮੈਂ ਤੈਨੂੰ ਯਾਦ ਆਉਂਦਾ, ਅਤੇ ਪੁੱਛਣ ਲਈ ਵੀ ਕਿ ਕੀ ਮੈਂ ਕਦੇ ਤੈਨੂੰ ਯਾਦ ਆਇਆ ਕਿ ਨਹੀਂ ਆਇਆ। ਅਤੇ ਦੋਸਤੋ, ਹੁਣ ਉਹ ਗੱਲ ਕਰੀਏ ਇੱਕ ਅਜਿਹੇ ਮਸਲੇ ਦੀ ਜੋ ਸ਼ਾਇਦ ਬਹੁਤ ਸਾਰੇ ਘਰਾਂ ਨਾਲ ਜੁੜਿਆ ਹੋਇਆ। ਆਸਟ੍ਰੇਲੀਆ ਦੀ ਦੌੜ ਭੱਜ ਵਾਲੀ ਜ਼ਿੰਦਗੀ ਵਿੱਚ ਅਸੀਂ ਆਪਣੇ ਪਰਿਵਾਰ ਲਈ ਸਮਾਂ ਕਿਵੇਂ ਕੱਢੀਏ? ਇੱਥੇ ਕਈ ਪਰਿਵਾਰਾਂ ਵਿੱਚ ਪਤੀ ਪਤਨੀ ਦੋਵੇਂ ਜਣੇ ਕੰਮ ਕਰਦੇ ਨੇ, ਅਤੇ ਕਿਸੇ ਦੀ ਮੋਰਨਿੰਗ ਸ਼ਿਫਟ ਹੁੰਦੀ ਆ ਅਤੇ ਕਿਸੇ ਦੀ ਨਾਈਟ ਸ਼ਿਫਟ, ਕਿਸੇ ਨੇ ਬੱਚਿਆਂ ਦੇ ਸਕੂਲ ਦੇ ਪਿਕਅਪ ਦੀ ਚਿੰਤਾ ਹੁੰਦੀ ਆ ਅਤੇ ਕਿਸੇ ਨੂੰ ਮੋਰਗੇਜ ਦੀ ਕਿਸ਼ਤ ਦੀ। ਇਹ ਸਭ ਵਿੱਚ ਇਕੱਠੇ ਬੈਠਣਾ ਵੀ ਕਈ ਵਾਰੀ ਇੱਕ ਚੈਲੇਂਜ ਲੱਗਦਾ। ਪਰ ਇੱਥੇ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ ਕਿ ਪਰਿਵਾਰ ਲਈ ਵਕਤ ਕੱਢਣ ਦਾ ਮਤਲਬ ਹਮੇਸ਼ਾ ਪੂਰਾ ਦਿਨ ਇਕੱਠੇ ਬਿਤਾਉਣਾ ਹੁੰਦਾ? ਨਹੀਂ। ਸੋਚਿਓ ਜ਼ਰੂਰ ਇਹਦੇ ਬਾਰੇ। ਕਈ ਵਾਰ ਅਸੀਂ 15 ਮਿੰਟ ਦੀ ਚੰਗੀ ਗੱਲਬਾਤ ਵੀ ਰਿਸ਼ਤੇ ਵਿੱਚ ਬਹੁਤ ਹੀ ਸਕੂਨ ਲਿਆਂਦਾ ਮਹਿਸੂਸ ਕਰ ਸਕਦੇ ਹਾਂ, ਅਤੇ ਕਈ ਵਾਰੀ ਇਕੱਠਿਆਂ ਬੈਠ ਕੇ ਰੋਟੀ ਖਾਣਾ ਹੀ ਦਿਨ ਦਾ ਸਭ ਤੋਂ ਵਧੀਆ ਪਲ ਹੁੰਦਾ। ਅਤੇ ਕਈ ਵਾਰੀ ਅਸੀਂ ਆਪਣੇ ਜੀਵਨ ਸਾਥੀ ਨੂੰ ਇਹ ਕਹੀਏ ਕਿ ਮੈਨੂੰ ਪਤਾ ਹੈ ਤੂੰ ਬਹੁਤ ਮਿਹਨਤ ਕਰਦਾ ਜਾਂ ਕਰਦੀ ਹੈ, ਇਸ ਲਈ ਇਸ ਸਾਰੇ ਵਾਸ ਲਈ ਤੇਰਾ ਥੈਂਕ ਯੂ। ਇਹ ਛੋਟਾ ਜਿਹਾ ਵਾਕ, ਇਹ ਛੋਟਾ ਜਿਹਾ ਸੈਂਟੈਂਸ ਵੀ ਦੂਸਰੇ ਦੇ ਦਿਲ ਵਿੱਚ ਵੱਡੀ ਸਾਰੀ ਜਗ੍ਹਾ ਬਣਾ ਲੈਂਦਾ। ਅਤੇ ਅੱਜ ਦਾ ਇੱਕ ਸਵਾਲ, ਮੈਂ ਤੁਹਾਡੇ ਸਾਰਿਆਂ ਲਈ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਆਸਟ੍ਰੇਲੀਆ ਆਉਣ ਤੋਂ ਬਾਅਦ ਤੁਸੀਂ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਕੀ ਸਿੱਖਿਆ? ਕਿ ਤੁਸੀਂ ਆਪਣੇ ਪੈਰਾਂ ਉੱਤੇ ਖੜ੍ਹੇ ਹੋਣਾ ਸਿੱਖਿਆ? ਕਿ ਪੈਸੇ ਦੀ ਕਦਰ ਸਿੱਖੀ? ਕਿ ਤੁਸੀਂ ਪਰਿਵਾਰ ਦੀ ਅਹਿਮੀਅਤ ਹੋਰ ਚੰਗੀ ਤਰ੍ਹਾਂ ਸਮਝੀ? ਜਾਂ ਫਿਰ ਇਹ ਸਿੱਖਿਆ ਕਿ ਆਪਣੇ ਆਪ ਨੂੰ ਮੌਕਾ ਦੇਣਾ ਵੀ ਬਹੁਤ ਇੰਪੋਰਟੈਂਟ ਹੁੰਦਾ? ਸਾਡੇ ਫੇਸਬੁੱਕ ਪੇਜ ਉੱਤੇ ਆਪਣਾ ਤਜ਼ਰਬਾ ਤੁਸੀਂ ਸਾਂਝਾ ਕਰਿਓ, ਅਤੇ ਜਾਂ ਫਿਰ ਤੁਸੀਂ 0434233971 'ਤੇ ਵਟਸਐਪ ਦੇ ਉੱਪਰ ਵੀ ਆਪਣਾ ਮੈਸੇਜ ਭੇਜ ਸਕਦੇ ਹੋ। ਤੁਹਾਡੀ ਇੱਕ ਛੋਟੀ ਜਿਹੀ ਗੱਲ ਸ਼ਾਇਦ ਕਿਸੇ ਨਵੇਂ ਆਏ ਸਟੂਡੈਂਟ ਨੂੰ ਹੌਸਲਾ ਦੇ ਸਕੇ, ਅਤੇ ਕਿਸੇ ਨੌਕਰੀ ਲੱਭ ਰਹੇ ਨੌਜਵਾਨ ਲਈ ਨਵੀਂ ਉਮੀਦ ਦੇ ਜਾਵੇ, ਜਾਂ ਫਿਰ ਕਿਸੇ ਅਜਿਹੇ ਇਨਸਾਨ ਨੂੰ ਹਿੰਮਤ ਦੇ ਜਾਵੇ ਜੋ ਇਸ ਵੇਲੇ ਆਪਣੀ ਜ਼ਿੰਦਗੀ ਦੇ ਔਖੇ ਦੌਰ ਵਿੱਚੋਂ ਲੰਘ ਰਿਹਾ ਹੋਵੇ। ਨਵੇਂ ਆਏ ਪਰਿਵਾਰਾਂ ਲਈ ਇੱਕ ਸੁਨੇਹਾ, ਹੁਣ ਇੱਕ ਛੋਟਾ ਜਿਹਾ ਲੱਗਣਾ ਤਾਂ ਇਹ ਤੁਹਾਨੂੰ ਇੱਕ ਛੋਟਾ ਜਿਹਾ ਸੁਨੇਹਾ ਆ, ਪਰ ਮੀਨਿੰਗ ਇਹਦਾ ਬਹੁਤ ਵੱਡਾ ਕਿ ਉਹਨਾਂ ਸਾਰੇ ਪੰਜਾਬੀ ਭੈਣਾਂ ਭਰਾਵਾਂ ਲਈ ਜੋ ਹਾਲ ਹੀ ਵਿੱਚ ਆਸਟ੍ਰੇਲੀਆ ਆਏ ਨੇ, ਸਭ ਤੋਂ ਪਹਿਲਾਂ ਤਾਂ ਤੁਹਾਡਾ ਇਸ ਦੇਸ਼ ਵਿੱਚ ਬਹੁਤ ਬਹੁਤ ਸਵਾਗਤ। ਇਹ ਨਵਾਂ ਦੇਸ਼ ਆ, ਇੱਥੋਂ ਦੇ ਨਿਯਮ ਵੱਖਰੇ ਹੋ ਸਕਦੇ ਨੇ, ਕੰਮ ਕਰਨ ਦਾ ਸੱਭਿਆਚਾਰ ਵੱਖਰਾ ਹੋ ਸਕਦਾ ਹੈ, ਅਤੇ ਸ਼ੁਰੂਆਤ ਵਿੱਚ ਕਈ ਗੱਲਾਂ ਸਮਝਣ ਨੂੰ ਸਮਾਂ ਲੱਗ ਸਕਦਾ ਹੈ, ਪਰ ਆਪਣੇ ਆਪ ਉੱਤੇ ਬੇਲੋੜਾ ਅਨ

ਕਿਉਂਕਿ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਦੂਸਰੀ ਤੀਸਰੀ ਜਨਰੇਸ਼ਨ ਚੱਲ ਰਹੀ ਆ, ਅਤੇ ਜਦੋਂ ਨਵੇਂ ਲੋਕ ਆਉਂਦੇ ਨੇ ਅਤੇ ਉਹਨਾਂ ਦਾ ਕਈ ਵਾਰੀ ਵਾਸਤਾ ਹੀ ਉਸ ਜਨਰੇਸ਼ਨ ਨਾਲ ਹੋਇਆ ਹੁੰਦਾ ਆ ਜਿਹੜੀ ਅੱਜ ਤੋਂ 40-50 ਸਾਲ ਪਹਿਲਾਂ ਆਸਟ੍ਰੇਲੀਆ ਵਿੱਚ ਆ ਕੇ ਵੱਸੀ ਸੀ। ਜਿਹੜੇ ਅੱਜ ਉਹ ਚੈਲੇਂਜਸ ਫੇਸ ਕਰ ਰਹੇ ਨੇ ਉਹਨਾਂ ਨੇ 40-50 ਸਾਲ ਪਹਿਲਾਂ ਫੇਸ ਕੀਤੇ ਸੀ, ਬਟ ਜੋ ਉਹਨਾਂ ਨੇ ਹਾਸਲ ਕੀਤਾ, ਜੋ ਉਹਨਾਂ ਕੋਲ ਨਜ਼ਰ ਆਉਂਦਾ ਸਾਹਮਣੇ ਵਿਖਾਈ ਦਿੰਦਾ ਕਿ ਅੱਜ ਉਹਨਾਂ ਕੋਲ ਆਹ ਚੀਜ਼ਾਂ ਹੈਗੀਆਂ, ਆਈ ਮੀਨ ਕਿ ਮਟੀਰੀਅਲ ਜਿਹੜਾ ਤੁਹਾਨੂੰ ਨਜ਼ਰ ਆਉਂਦਾ ਉਹ ਅੱਜ ਹੀ ਨਹੀਂ, ਜਾਂ ਜਦੋਂ 50 ਸਾਲ ਪਹਿਲਾਂ ਆਏ ਸੀ ਉਹ ਉਦੋਂ ਹੀ ਉਹਨਾਂ ਨੂੰ ਨਹੀਂ ਸੀ ਮਿਲ ਗਿਆ। ਉਹਨਾਂ ਨੂੰ 40-50 ਸਾਲ ਲੱਗੇ ਇਹ ਸਾਰਾ ਕੁਛ ਹਾਸਲ ਕਰਨ ਲਈ, ਅਤੇ ਤੁਸੀਂ ਵੀ ਬੀ ਪ੍ਰਪੇਅਰਡ ਕਿ ਤੁਸੀਂ ਵੀ ਉਹ ਸਾਰਾ ਕੁਛ ਹਾਸਲ ਕਰਨਾ, ਬਟ ਅੱਜ ਹੀ ਨਹੀਂ 40-50 ਸਾਲਾਂ ਦੇ ਵਿੱਚ। ਹੋ ਸਕਦਾ ਕਿ ਤੁਹਾਨੂੰ 40-50 ਸਾਲ ਨਾ ਲੱਗਣ, ਹੋ ਸਕਦਾ ਤੁਹਾਡੇ ਕੋਲ ਕੁਆਲੀਫਿਕੇਸ਼ਨ ਅੱਛੀ ਹੋਵੇ, ਤੁਹਾਡੇ ਕੋਲ ਹੋਰ ਰਿਸੋਰਸਿਸ ਅੱਛੇ ਹੋਣ, ਹੋ ਸਕਦਾ ਉਹਨਾਂ ਨਾਲੋਂ ਤੁਸੀਂ ਮਿਹਨਤ ਜ਼ਿਆਦਾ ਕਰ ਸਕਦੇ ਹੋਵੋ। ਜੇ ਉਹਨਾਂ ਨੂੰ 40-50 ਸਾਲ ਲੱਗੇ ਨੇ, ਹੋ ਸਕਦਾ ਤੁਹਾਨੂੰ 20 ਜਾਂ 30 ਸਾਲ ਲੱਗਣ, ਪਰ ਅੱਜ ਹੀ ਉਹ ਸਾਰਾ ਕੁਛ ਤੁਹਾਨੂੰ ਨਹੀਂ ਮਿਲਣਾ। ਇਸ ਕਰਕੇ ਨਵੀਆਂ ਗੱਲਾਂ ਸਿੱਖੋ, ਆਪਣੀ ਅੰਗਰੇਜ਼ੀ ਦੇ ਉੱਤੇ ਕੰਮ ਕਰੋ। ਜੇ ਅੰਗਰੇਜ਼ੀ ਹੋ ਸਕਦਾ ਕਿ ਤੁਸੀਂ ਕੋਨਵੈਂਟ ਤੋਂ ਪੜ੍ਹ ਕੇ ਆਇਓ, ਅੰਗਰੇਜ਼ੀ ਤੁਹਾਡੀ ਪਹਿਲਾਂ ਹੀ ਬੜੀ ਵਧੀਆ ਆ, ਅਤੇ ਐਕਸੈਂਟ ਦੇ ਉੱਪਰ ਕੰਮ ਕਰੋ, ਸਲੈਂਗਸ ਸਿੱਖਣ ਦੀ ਕੋਸ਼ਿਸ਼ ਕਰੋ, ਆਪਣੇ ਕੰਮ ਨਾਲ ਜੁੜੇ ਹੱਕਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਹਾਸਲ ਜ਼ਰੂਰ ਅਤੇ ਜ਼ਰੂਰ ਕਰੋ, ਅਤੇ ਸਭ ਤੋਂ ਜ਼ਰੂਰੀ ਮਦਦ ਮੰਗਣ ਵਿੱਚ ਝਿਜਕ ਮਹਿਸੂਸ ਨਾ ਕਰੋ। ਸਾਡੀ ਕਮਿਊਨਿਟੀ ਉਦੋਂ ਹੋਰ ਮਜ਼ਬੂਤ ਬਣਦੀ ਆ ਜਦੋਂ ਪੁਰਾਣੇ ਜਿਹੜੇ ਇੱਥੇ ਆਏ ਹੋਏ ਵਸਨੀਕ ਨੇ ਜਿਹੜੇ, ਉਹ ਨਵੇਂ ਆਏ ਲੋਕਾਂ ਦੀ ਸਹੀ ਜਾਣਕਾਰੀ ਅਤੇ ਸਤਿਕਾਰ ਨਾਲ ਮਦਦ ਕਰਦੇ ਨੇ। ਅੱਜ ਮੈਂ ਤੁਹਾਨੂੰ 3 ਛੋਟੇ ਜਿਹੇ ਕੰਮ ਕਰਨ ਲਈ ਕਹਿਣਾ, ਕਰਿਓ ਜ਼ਰੂਰ। ਪਹਿਲਾਂ ਕਿਸੇ ਇੱਕ ਇਨਸਾਨ ਦਾ ਦਿਲੋਂ ਧੰਨਵਾਦ ਕਰੋ, ਦੂਜਾ ਕਿਸੇ ਆਪਣੇ ਨਾਲ ਬਿਨਾਂ ਕਾਹਲੀ ਦੇ ਗੱਲ ਕਰੋ, ਅਤੇ ਤੀਸਰਾ ਆਪਣੇ ਲਈ ਕੋਈ ਇੱਕ ਚੰਗਾ ਕੰਮ ਕਰੋ। ਇਹ ਕੋਈ ਬਹੁਤੇ ਵੱਡੇ ਕੰਮ ਨਹੀਂ, ਛੋਟੇ ਛੋਟੇ ਕੰਮ ਨੇ, ਪਰ ਕਰਿਓ ਜ਼ਰੂਰ, ਕਿਉਂਕਿ ਕਈ ਵਾਰ ਜ਼ਿੰਦਗੀ ਵਿੱਚ ਵੱਡਾ ਫਰਕ ਛੋਟੀਆਂ ਛੋਟੀਆਂ ਆਦਤਾਂ ਦੇ ਨਾਲ ਪੈਂਦਾ ਹੈ, ਅਤੇ ਇਹ ਆਦਤਾਂ ਬਾਰੇ ਤੁਸੀਂ ਸੋਚੋ ਜ਼ਰੂਰ। ਪਰ ਉਸ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਮਿਊਜ਼ਿਕ ਵੱਲੇ ਚੱਲਦੇ ਹਾਂ, ਸੁਣਦੇ ਹਾਂ ਕੁਛ ਦਿਲ ਨੂੰ ਛੂਹਣ ਵਾਲੇ ਗੀਤ, ਅਤੇ ਗੀਤਾਂ ਤੋਂ ਬਾਅਦ ਆ ਕੇ ਫਿਰ ਤੁਹਾਡੇ ਨਾਲ ਪਾਵਾਂਗੇ ਸਾਂਝ। ਤੁਸੀਂ ਸੁਣ ਰਹੇ ਹੋ ਸਾਂਝੀਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਸ਼ਮਾ ਪੰਗੂ ਦੇ ਨਾਲ।

ਹਾਂਜੀ ਵਾਪਸ ਆ ਗਏ ਤੁਸੀਂ ਸੁਣ ਰਹੇ ਹੋ ਸਾਂਝੀ ਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ ਅਤੇ ਇਸ ਪ੍ਰੋਗਰਾਮ ਨੂੰ ਤੁਸੀਂ ਸੁਣ ਰਹੇ ਹੋ 88.9 ਵਿਨ ਐਫ ਐਮ ਤੋਂ ਸ਼ਮਾ ਪੰਗੂ ਦੇ ਨਾਲ ਪ੍ਰੋਗਰਾਮ ਦੇ ਵਿੱਚ ਹੁਣ ਇਸ ਟਾਈਮ 9:20 ਅਤੇ 14 ਸੈਕਿੰਡ ਹੋ ਚੁੱਕੇ ਨੇ ਸਵੇਰੇ ਆਪਾਂ ਨਿਊਜ਼ ਵੀ ਤੁਹਾਡੇ ਨਾਲ ਸ਼ੇਅਰ ਕੀਤੀਆਂ ਅਤੇ ਕੁਛ ਸੁਨੇਹੇ ਕੁਛ ਗੱਲਾਂ ਬਾਤਾਂ ਆਸਟ੍ਰੇਲੀਆ ਆ ਕੇ ਤੁਸੀਂ ਨਵਾਂ ਕੀ ਸਿੱਖਿਆ ਇਹ ਸਾਡੇ ਨਾਲ ਸਾਂਝ ਪਾ ਸਕਦੇ ਹੋ ਤੁਸੀਂ ਸਾਂਝ ਪਾਉਣ ਲਈ 0434-233-971 ਵਟਸਐਪ ਦੇ ਉੱਪਰ ਮੈਸੇਜ ਕਰ ਸਕਦੇ ਹੋ ਜ਼ਿੰਦਗੀ ਦੇ ਵਿੱਚ ਅਸੀਂ ਬਹੁਤ ਸਾਰੇ ਫੈਸਲੇ ਲੈਂਦੇ ਹਾਂ ਆਸਟ੍ਰੇਲੀਆ ਆਉਣਾ ਵੀ ਸਾਡਾ ਜ਼ਿੰਦਗੀ ਦਾ ਇੱਕ ਬਹੁਤ ਹੀ ਅਹਿਮ ਫੈਸਲਾ ਸੀ ਇਹ ਅਹਿਮ ਫੈਸਲਾ ਤੁਹਾਡਾ ਆਪਣਾ ਸੀ ਜਾਂ ਫਿਰ ਤੁਹਾਡੇ ਲਈ ਕਿਸੇ ਨੇ ਇਹ ਫੈਸਲਾ ਕੀਤਾ ਇਹ ਵੀ ਬਹੁਤ ਜ਼ਰੂਰੀ ਆ ਕਿਉਂਕਿ ਜਿਸ ਦੇਸ਼ ਦੇ ਵਿੱਚ ਆਪਾਂ ਜੰਮੇ ਆਪਣੇ ਜ਼ਿੰਦਗੀ ਦੇ ਪਹਿਲੇ ਸਾਲ ਜਿਸ ਦੇਸ਼ ਵਿੱਚ ਕੱਢੇ ਅਤੇ ਫਿਰ ਅਚਾਨਕ ਉਸ ਦੇਸ਼ ਨੂੰ ਛੱਡ ਦੇਣਾ ਇਹ ਇੱਕ ਬਹੁਤ ਵੱਡਾ ਫੈਸਲਾ ਹੁੰਦਾ ਖਾਸ ਤੌਰ 'ਤੇ ਮਾਈਗ੍ਰੈਂਟਸ ਦੀ ਲਾਈਫ ਦੇ ਵਿੱਚ ਕਿ ਆਪ ਇਸ ਤਰ੍ਹਾਂ ਬਿਲਕੁਲ ਉਸੇ ਤਰ੍ਹਾਂ ਕਿ ਇੱਕ ਦਰਖਤ ਜਿਹੜਾ ਉਹ ਪਲ ਰਿਹਾ ਹੋਵੇ ਬਿਲਕੁਲ ਇੱਕ ਬੀਜ ਤੋਂ ਨਿਕਲ ਕੇ ਅਤੇ ਰੋਜ਼ ਉਹਦੀਆਂ ਨਵੀਆਂ ਸ਼ਾਖਾਂ ਨਿਕਲਦੀਆਂ ਪੱਤੇ ਨਿਕਲਦੇ ਆ ਅਤੇ ਹੌਲੀ ਹੌਲੀ ਉਹਦਾ ਕੱਦ ਵੱਧਦਾ ਜਾਂਦਾ ਅਤੇ ਫਿਰ ਇੱਕ ਦਿਨ ਜੜ੍ਹਾਂ ਤੋਂ ਪੁੱਟ ਕੇ ਉਹਨੂੰ ਕਿਸੇ ਹੋਰ ਥਾਂ ਲਗਾ ਦਿੱਤਾ ਹੋਵੇ ਇਸੇ ਤਰ੍ਹਾਂ ਹੁੰਦੀ ਮਾਈਗ੍ਰੈਂਟਸ ਦੀ ਲਾਈਫ ਕਿ ਤੁਸੀਂ ਵੀ ਇਸੇ ਤਰ੍ਹਾਂ ਮਹਿਸੂਸ ਕਰਦੇ ਹੋ ਅਤੇ ਇਹ ਜੜ੍ਹਾਂ ਨਾਲੋਂ ਪੁੱਟੇ ਜਾਣਾ ਆਪਣਾ ਫੈਸਲਾ ਨਹੀਂ ਹੁੰਦਾ ਬਿਲਕੁਲ ਉਸੇ ਦਰਖਤ ਦੀ ਤਰ੍ਹਾਂ ਜਿਹਨੂੰ ਕੋਈ ਹਨੇਰੀ ਕੋਈ ਕੁਦਰਤੀ ਜਿਹੜਾ ਵਤਾਰਾ ਹੁੰਦਾ ਉਹਦੇ ਕਰਕੇ ਕੁਦਰਤੀ ਆਫਤ ਕਰਕੇ ਜਾਂ ਫਿਰ ਕੋਈ ਇਨਸਾਨ ਉਹਨੂੰ ਜੜ੍ਹਾਂ ਤੋਂ ਪੁੱਟ ਦੇਵੇ ਅਤੇ ਹੋਰ ਕਿਤੇ ਜਾਣ ਲਈ ਕਹਿ ਦੇਵੇ ਹੋਰ ਕਿਤੇ ਜਾ ਕੇ ਲਗਾ ਦੇਵੇ ਬਿਲਕੁਲ ਮਾਈਗ੍ਰੈਂਟਸ ਨੂੰ ਉਸੇ ਤਰ੍ਹਾਂ ਫੀਲ ਹੁੰਦਾ ਜਦੋਂ ਉਹ ਆਪਣਾ ਦੇਸ਼ ਛੱਡ ਕੇ ਦੂਸਰੇ ਦੇਸ਼ ਵਿੱਚ ਜਾਂਦੇ ਆ ਕਿ ਤੁਸੀਂ ਵੀ ਹਾਲੇ ਇਸ ਤਰ੍ਹਾਂ ਹੀ ਮਹਿਸੂਸ ਕਰਦੇ ਹੋ ਕਿੰਨੇ ਸਾਲ ਹੋ ਗਏ ਤੁਹਾਨੂੰ ਆਸਟ੍ਰੇਲੀਆ ਵਿੱਚ ਆਇਆ ਅਤੇ ਹਾਲੇ ਵੀ ਉਸੇ ਤਰ੍ਹਾਂ ਹੀ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਆਸਟ੍ਰੇਲੀਆ ਬਿਲਕੁਲ ਇਸ ਤਰ੍ਹਾਂ ਲੱਗਦਾ ਕਿ ਹਾਂ ਇਹ ਉਹ ਜਿਹਾ ਹੀ ਆ ਕੀ ਫਰਕ ਆ ਸਿਰਫ ਸੜਕਾਂ ਸਾਫ ਸੁਥਰੀਆਂ ਵਾਤਾਵਰਨ ਚੰਗਾ ਅਤੇ ਪਰ ਮੈਂ ਤਾਂ ਉਹੀ ਹਾਂ ਕਿ ਆਪਾਂ ਉਹੀ ਰਹਿੰਦੇ ਹਾਂ ਦੂਸਰੇ ਦੇਸ਼ ਵਿੱਚ ਆ ਕੇ ਦੂਸਰੀ ਥਾਂ 'ਤੇ ਜੜ੍ਹਾਂ ਲਾ ਕੇ ਕੀ ਦਰਖਤ ਉਸ ਤਰ੍ਹਾਂ ਦਾ ਰਹਿੰਦਾ ਜਾਂ ਨਹੀਂ ਰਹਿੰਦਾ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਅਤੇ ਜਾਂ ਫਿਰ ਇਸ ਗੱਲ ਨੇ ਤੁਹਾਡੀ ਕਿਸੇ ਯਾਦ ਨੂੰ ਤਾਜ਼ਾ ਕਰ ਦਿੱਤਾ ਅਤੇ ਤੁਹਾਨੂੰ ਇਹ ਸੋਚਣ 'ਤੇ ਮਜਬੂਰ ਕਰ ਦਿੱਤਾ ਕਿ ਹਾਂ ਅਸੀਂ ਬਿਲਕੁਲ ਆਪਣੀਆਂ ਜੜ੍ਹਾਂ ਛੱਡ ਕੇ ਦੂਸਰੀ ਥਾਂ ਜੜ੍ਹਾਂ ਲਾਉਣ ਆਏ ਹਾਂ ਪਰ ਇੱਥੇ ਵੀ ਅਸੀਂ ਖੁਸ਼ੀ ਖੁਸ਼ੀ ਉਸੇ ਦਰਖਤ ਦੀ ਤਰ੍ਹਾਂ ਹਰੇ ਭਰੇ ਰਹਿਣਾ ਅਤੇ ਆਪਣੀਆਂ ਜੜ੍ਹਾਂ ਨੂੰ ਹਮੇਸ਼ਾ ਮਜ਼ਬੂਤ ਕਰਨਾ।

ਹਾਂਜੀ ਵਾਪਸ ਆ ਗਏ ਹਾਂ, ਤੁਸੀਂ ਸੁਣ ਰਹੇ ਹੋ ਸਾਂਝੀਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ। ਅਤੇ ਦੋਸਤੋ ਹੁਣ ਗੱਲ ਕਰੀਏ ਤੁਹਾਡੀ, ਕਿਉਂਕਿ ਇਹ ਸ਼ੋਅ ਸਿਰਫ ਮੇਰੀਆਂ ਗੱਲਾਂ ਦਾ ਨਹੀਂ ਸਗੋਂ ਸਾਡੀ ਪੂਰੀ ਪੰਜਾਬੀ ਕਮਿਊਨਿਟੀ ਦੇ ਤਜਰਬਿਆਂ ਦਾ ਸ਼ੋਅ ਆ। ਅੱਜ ਦਾ ਸਵਾਲ ਆ ਕਿ ਜੇ ਤੁਹਾਨੂੰ ਆਪਣੀ ਜ਼ਿੰਦਗੀ ਦਾ ਇੱਕ ਪੁਰਾਣਾ ਸੁਪਨਾ ਦੁਬਾਰਾ ਸ਼ੁਰੂ ਕਰਨ ਦਾ ਮੌਕਾ ਮਿਲੇ ਤਾਂ ਉਹ ਕਿਹੜਾ ਹੋਵੇਗਾ? ਸਵਾਲ ਇੱਕ ਵਾਰੀ ਫੇਰ ਕਿ ਜੇ ਤੁਹਾਨੂੰ ਆਪਣੀ ਜ਼ਿੰਦਗੀ ਦਾ ਇੱਕ ਪੁਰਾਣਾ ਸੁਪਨਾ ਦੁਬਾਰਾ ਸ਼ੁਰੂ ਕਰਨ ਦਾ ਮੌਕਾ ਮਿਲੇ ਤਾਂ ਉਹ ਸੁਪਨਾ ਕਿਹੜਾ ਹੋਵੇਗਾ? ਕੀ ਤੁਹਾਨੂੰ ਵੀ ਇਹ ਸਵਾਲ ਦਿਲਚਸਪ ਲੱਗਿਆ? ਸ਼ਾਇਦ ਤੁਸੀਂ ਕਹੋਗੇ ਕਿ ਮੈਨੂੰ ਦੁਬਾਰਾ ਪੜ੍ਹਾਈ ਕਰਨੀ ਆ। ਕਿਸੇ ਦਾ ਸੁਪਨਾ ਹੋਵੇਗਾ ਕਿ ਮੈਨੂੰ ਮੈਂ ਇੱਕ ਕਿਤਾਬ ਲਿਖਾਂ। ਕੋਈ ਕਹੇਗਾ ਮੈਨੂੰ ਗਾਉਣ ਦਾ ਸ਼ੌਕ ਸੀ ਅਤੇ ਮੈਂ ਗਾਉਣਾ ਸ਼ੁਰੂ ਕਰਨਾ। ਕੋਈ ਕਹੇਗਾ ਕਿ ਮੈਂ ਬਚਪਨ ਤੋਂ ਆਪਣਾ ਛੋਟਾ ਜਿਹਾ ਕਾਰੋਬਾਰ ਕਰਨਾ ਚਾਹੁੰਦਾ ਸੀ। ਅਤੇ ਕੋਈ ਸ਼ਾਇਦ ਇਹ ਵੀ ਕਹੇ ਕਿ ਮੈਨੂੰ ਸਿਰਫ ਇੱਕ ਵਾਰ ਆਪਣੇ ਲਈ ਕਿਸੇ ਸੋਹਣੀ ਜਗ੍ਹਾ ਘੁੰਮਣ ਜਾਣਾ। ਦੋਸਤੋ, ਹਰ ਸੁਪਨਾ ਵੱਡਾ ਹੋਣਾ ਜ਼ਰੂਰੀ ਨਹੀਂ, ਹਰ ਸੁਪਨੇ ਦੇ ਨਾਲ ਪੈਸਾ ਕਮਾਉਣਾ ਵੀ ਜ਼ਰੂਰੀ ਨਹੀਂ। ਕਈ ਸੁਪਨੇ ਸਿਰਫ ਇਸ ਲਈ ਹੁੰਦੇ ਨੇ ਕਿ ਸਾਨੂੰ ਉਹਨਾਂ ਨੂੰ ਪੂਰਾ ਕਰਕੇ ਖੁਸ਼ੀ ਮਿਲਦੀ ਆ। ਅਤੇ ਮੈਂ ਚਾਹੁੰਦੀ ਹਾਂ ਕਿ ਅੱਜ ਤੁਸੀਂ ਆਪਣੇ ਆਪ ਨੂੰ ਤਿੰਨ ਸਵਾਲ ਜ਼ਰੂਰ ਪੁੱਛੋ। ਪਹਿਲਾ ਸਵਾਲ, ਉਹ ਕਿਹੜੀ ਚੀਜ਼ ਆ ਕਿ ਜੋ ਮੈਂ ਬਹੁਤ ਸਮੇਂ ਤੋਂ ਕਰਨੀ ਚਾਹੁੰਦਾ ਸੀ ਜਾਂ ਕਰਨਾ ਚਾਹੁੰਦੀ ਸੀ? ਦੂਸਰਾ ਸਵਾਲ ਕਿ ਮੈਂ ਹੁਣ ਤੱਕ ਉਸ ਨੂੰ ਕਿਉਂ ਟਾਲ ਰਿਹਾ? ਅਤੇ ਤੀਸਰਾ ਸਵਾਲ ਕਿ ਮੈਂ ਅੱਜ ਉਸ ਲਈ ਕੋਈ ਛੋਟਾ ਜਿਹਾ ਕਦਮ ਚੁੱਕ ਸਕਦਾ ਜਾਂ ਚੁੱਕ ਸਕਦੀ ਹਾਂ? ਇਹਨਾਂ ਸਵਾਲਾਂ ਦੇ ਜਵਾਬ ਵਿੱਚ ਕਿਸੇ ਹੋਰ ਨੂੰ ਦੋਸ਼ ਦੇਣ ਦੀ ਲੋੜ ਨਹੀਂ, ਜਾਂ ਫਿਰ ਇਹਨਾਂ ਸਵਾਲਾਂ ਦੇ ਜਿਹੜੇ ਜਵਾਬ ਨੇ ਉਹ ਤੁਸੀਂ ਕਿਸੇ ਹੋਰ ਨੂੰ ਨਹੀਂ ਦੇਣੇ। ਤੁਸੀਂ ਆਪਣੇ ਮਨ ਵਿੱਚ ਸੋਚੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ। ਪਰ ਜੇ ਤੁਸੀਂ ਆਪਣੀ ਗੱਲ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਫਿਰ ਸਾਡੇ ਫੇਸਬੁੱਕ ਪੇਜ ਉੱਤੇ ਆਪਣਾ ਸੁਨੇਹਾ ਭੇਜੋ, ਅਤੇ ਜਾਂ ਫਿਰ 04342339711 ਦੇ ਉੱਪਰ ਵਟਸਐਪ ਦੇ ਉੱਪਰ ਮੈਸੇਜ ਕਰੋ। ਮੈਨੂੰ ਬੜੀ ਖੁਸ਼ੀ ਹੋਵੇਗੀ ਜਾਣ ਕੇ ਕਿ ਸਾਡੀ ਕਮਿਊਨਿਟੀ ਵਿੱਚ ਕਿਹੜੇ ਕਿਹੜੇ ਸੁਪਨੇ ਹਾਲੇ ਵੀ ਜਿਉਂਦੇ ਨੇ। ਅਤੇ ਦਿਨ ਦੀ ਇੱਕ ਪ੍ਰੈਕਟੀਕਲ ਚੁਣੌਤੀ, ਅੱਜ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਚੁਣੌਤੀ ਦੇਣਾ ਚਾਹੁੰਦੀ ਹਾਂ ਕਿ ਇਸ ਨੂੰ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਸਿਰਫ ਆਪਣੇ ਵਾਸਤੇ ਜਿਹੜਾ ਅਸੀਂ ਸਮਾਂ ਸਵੇਰੇ ਗੱਲ ਕੀਤੀ ਸੀ ਕਿ 15 ਮਿੰਟ ਦਾ ਸਮਾਂ ਤੁਸੀਂ ਆਪਣੇ ਵਾਸਤੇ ਕੱਢੋ, ਅਤੇ ਫਿਰ ਅੱਜ ਅਸੀਂ ਕੋਸ਼ਿਸ਼ ਕਰੀਏ ਕਿ 15 ਮਿੰਟ, 10 ਮਿੰਟ ਜਾਂ 5 ਮਿੰਟ ਕਿਸੇ ਵਾਸਤੇ ਕੱਢੀਏ। ਕਿਸੇ ਵਾਸਤੇ ਕੱਢਣੇ, ਕਈ ਕਹਿਣਗੇ ਮੇਰੇ ਕੋਲ ਤਾਂ ਆਪਣੇ ਵਾਸਤੇ ਸਮਾਂ ਨਹੀਂ, ਮੈਂ ਕਿਸੇ ਵਾਸਤੇ ਕਿਸ ਤਰ੍ਹਾਂ ਕੱਢਾਂ? ਪਰ ਨਹੀਂ, ਕੱਢ ਕੇ ਤਾਂ ਵੇਖੋ ਕਿਸੇ ਵਾਸਤੇ 15 ਮਿੰਟ, 10 ਮਿੰਟ ਅਤੇ ਜਾਂ ਫਿਰ 5 ਮਿੰਟ। ਹੁਣ ਕਈ ਸੋਚਦੇ ਹੋਣੇ ਆ ਕਿ ਇਹ ਸਮਾਂ ਕੱਢ ਕੇ ਕਰਨਾ ਕੀ ਹੈ? ਜੇ ਕੋਈ ਤੁਹਾਡੇ ਗੁਆਂਢ ਵਿੱਚ ਰਹਿੰਦਾ, ਕਿਸੇ ਨੂੰ ਤੁਸੀਂ ਸਿਰਫ ਆਪਣੇ ਡਰਾਈਵੇ ਵਿੱਚੋਂ ਨਿਕਲਣ ਲੱਗਿਆਂ, ਕਾਰ ਦੇ ਵਿੱਚੋਂ ਹੀ ਤੁਸੀਂ ਸਿਰਫ ਹੱਥ ਹਿਲਾ ਕੇ ਹੈਲੋ ਕਹਿ ਦਿੰਦੇ ਹੋ, ਉਸ ਗੁਆਂਢੀ ਨੂੰ ਤੁਸੀਂ ਜਾ ਕੇ ਅਸਲ ਵਿੱਚ ਉਹਦਾ ਹਾਲ ਪੁੱਛ ਸਕਦੇ ਹੋ। ਕੋਈ ਗੁਆਂਢ ਦੇ ਵਿੱਚ ਬਜ਼ੁਰਗ ਰਹਿ ਰਿਹਾ ਹੋਵੇ ਤਾਂ ਉਹਨੂੰ ਅਸੀਂ ਜਾ ਕੇ ਪੁੱਛ ਸਕਦੇ ਹਾਂ ਕਿ ਤੁਹਾਨੂੰ ਮੈਂ ਗਰੋਸਰੀ ਚੱਲਿਆ, ਤੁਹਾਨੂੰ ਗਰੋਸਰੀ ਤੋਂ ਕੋਈ ਚੀਜ਼ ਤਾਂ ਨਹੀਂ ਚਾਹੀਦੀ? ਜਾਂ ਕੋਈ ਐਸੀ ਗੱਲ ਕਿ ਘਰ ਦੇ ਵਿੱਚ ਉਹਨਾਂ ਦਾ ਕੋਈ ਸਮਾਨ ਇੱਧਰ ਉੱਧਰ ਪਿਆ, ਉਹਨਾਂ ਨੇ ਮੂਵ ਕਰਨਾ, ਅਤੇ ਉਹਨਾਂ ਨੂੰ ਪੁੱਛ ਲਓ ਕਿ ਕੀ ਤੁਹਾਨੂੰ ਹੈਲਪ ਦੀ ਲੋੜ ਹੈ? ਸਿਰਫ 5 ਮਿੰਟ ਨੇ ਮੇਰੇ ਕੋਲ, ਕੁਛ ਜ਼ਿਆਦਾ ਸਮਾਂ ਨਹੀਂ ਉਹਨਾਂ ਨੂੰ ਦੇਣਾ ਕਿ ਅੱਜ ਮੇਰੇ ਕੋਲ ਸਾਰਾ ਦਿਨ ਪਿਆ। ਜੇ ਕਿਸੇ ਕੋਲ ਦਿਨ ਹੈਗਾ ਤਾਂ ਦਿਨ ਦੇ ਵਿੱਚ ਵੀ ਕੋਈ, ਆਪਾਂ ਇਹ ਨਹੀਂ ਕਹਿ ਸਕਦੇ ਕਿ ਕੋਈ ਉਹਦੇ ਵਿੱਚ ਮਾੜੀ ਗੱਲ ਆ ਜਾਂ ਕੋਈ ਨੁਕਸਾਨ ਹੋਣਾ। ਜੇ ਪੂਰਾ ਦਿਨ ਹੈਗਾ ਤਾਂ ਆਪਾਂ ਪੂਰਾ ਦਿਨ ਵੀ ਦੇ ਸਕਦੇ ਹਾਂ, ਬਟ ਸਮੇਂ ਦਾ ਆਪਾਂ ਲਿਮਿਟ ਇਸ ਕਰਕੇ ਕਿਉਂਕਿ ਹਰ ਕੋਈ ਬਹੁਤ ਜ਼ਿਆਦਾ ਬਿਜ਼ੀ ਆ, ਅਤੇ 5 ਜਾਂ 10 ਮਿੰਟ ਕੱਢ ਕੇ ਆਪਾਂ ਪੁੱਛ ਸਕਦੇ ਹਾਂ ਆਪਣੇ ਗੁਆਂਢੀ ਨੂੰ ਕਿ ਕੀ ਤੁਹਾਨੂੰ ਕਿਸੇ ਹੈਲਪ ਦੀ ਲੋੜ ਆ? ਅੱਜ ਮੇਰੇ ਕੋਲ 5 ਮਿੰਟ ਹੈਗੇ ਨੇ ਜਾਂ ਮੇਰੇ ਕੋਲ 10 ਮਿੰਟ ਹੈਗੇ ਨੇ, ਮੈਂ ਤੁਹਾਡੀ ਕੋਈ ਮਦਦ ਕਰ ਸਕਦਾ? ਅਤੇ ਜੇ ਫਿਰ ਹੋਰ ਵੀ ਕੁਛ ਨਹੀਂ ਕਰਨਾ
ਜੇ ਕਿਸੇ ਲਈ ਕੁਛ ਕਰਨਾ ਤਾਂ ਬਹੁਤ ਦੇਰ ਤੋਂ ਤੁਹਾਡਾ ਕੋਈ ਐਸਾ ਦੋਸਤ ਜਿਹਦੇ ਕੋਈ ਜ਼ਿਆਦਾ ਦੋਸਤ ਨਹੀਂ ਕਿ ਜਿਸ ਦਾ ਕੋਈ ਫੈਮਿਲੀ ਨਹੀਂ ਇੱਥੇ ਹੈਗੀ, ਉਹਨੂੰ ਤੁਸੀਂ ਕਾਲ ਕਰ ਸਕਦੇ ਹੋ, 5 ਮਿੰਟ ਦਾ ਸਮਾਂ ਉਹਦੇ ਨਾਲ ਬਤੀਤ ਕਰ ਸਕਦੇ ਹੋ। ਅਤੇ ਫਿਰ ਇਹ ਸਾਰਾ ਕੁਛ ਕਰਕੇ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਉਹ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸਾਂਝਾ ਕਰਨ ਦੇ ਤਰੀਕੇ ਮੈਂ ਤੁਹਾਨੂੰ ਅੱਗੇ ਵੀ ਦੱਸ ਚੁੱਕੀ ਹਾਂ ਕਿ ਫੇਸਬੁੱਕ ਪੇਜ ਦੇ ਉੱਪਰ ਰੇਡੀਓ ਸਾਂਝੀ ਆਵਾਜ਼ ਮੈਲਬਨ ਦੇ ਫੇਸਬੁੱਕ ਦੇ ਉੱਪਰ ਜਾ ਕੇ ਤੁਸੀਂ ਇਨਬੋਕਸ ਮੈਸੇਜ ਕਰ ਸਕਦੇ ਹੋ, ਅਤੇ ਜਾਂ ਫਿਰ 04342339711 ਦੇ ਉੱਪਰ ਤੁਸੀਂ ਵਟਸਐਪ ਦੇ ਉੱਪਰ ਮੈਸੇਜ ਕਰ ਸਕਦੇ ਹੋ ਕਿ ਤੁਸੀਂ ਕੀ ਕਰਨ ਦਾ ਸੋਚਿਆ। ਸੋ 15 ਮਿੰਟ ਜਾਂ 5 ਮਿੰਟ ਆਪਣੇ ਵਾਸਤੇ, 15 ਮਿੰਟ ਜਾਂ ਫਿਰ 5 ਮਿੰਟ ਕਿਸੇ ਦੇ ਵਾਸਤੇ, ਅਤੇ ਦਿਨ ਹੋ ਜਾਵੇਗਾ ਤੁਹਾਡਾ ਬਹੁਤ ਹੀ ਖੂਬਸੂਰਤ, ਅਤੇ ਇਹ ਫਿਰ ਹੌਲੀ ਹੌਲੀ ਬਣ ਜਾਏਗੀ ਤੁਹਾਡੀ ਆਦਤ। ਇਹਨਾਂ ਛੋਟੇ ਛੋਟੇ ਕਦਮਾਂ ਦੇ ਨਾਲ ਅਸੀਂ ਆਪਣੇ ਜੀਵਨ ਦੇ ਵਿੱਚ, ਆਪਣੇ ਪਰਿਵਾਰ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਲਿਆ ਸਕਦੇ ਹਾਂ। ਇੱਕ ਵਾਰੀ ਕਰਕੇ

ਹਾਂਜੀ, ਅਤੇ ਇਸ ਟਾਈਮ ਸਟੂਡੀਓ ਦੇ ਵਿੱਚ 9:47 ਅਤੇ 21 ਸੈਕਿੰਡ ਹੋ ਚੁੱਕੇ ਨੇ। ਸਮਾਂ ਪਤਾ ਹੀ ਨਹੀਂ ਲੱਗਾ ਕਿ ਕਦੋਂ ਇੰਨਾ ਨਿਕਲ ਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਦਿਆਂ ਹੋਇਆਂ। ਅਤੇ ਹੁਣ ਅੱਜ ਦੇ ਤੁਹਾਡੇ ਫੇਵਰੇਟ ਮੋਰਨਿੰਗ ਸ਼ੋਅ ਯਾਨੀ ਕਿ ਸਤਿ ਸ਼੍ਰੀ ਅਕਾਲ ਮੈਲਬਰਨ ਦਾ ਸਮਾਂ ਹੁਣ ਆਪਣੇ ਆਖਰੀ ਪੜਾਅ 'ਤੇ ਆ ਪਹੁੰਚਿਆ। ਅੱਜ ਅਸੀਂ ਇੱਕ ਬਹੁਤ ਹੀ ਖਾਸ ਗੱਲ ਕੀਤੀ ਆਪਣੇ ਸੁਪਨਿਆਂ ਦੀ, ਉਹਨਾਂ ਸੁਪਨਿਆਂ ਦੀ ਜਿਨ੍ਹਾਂ ਨੂੰ ਕਈ ਵਾਰੀ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਦੇ ਹੇਠਾਂ ਲੁਕਾ ਲੈਂਦੇ ਹਾਂ। ਪਰ ਮੈਂ ਚਾਹੁੰਦੀ ਹਾਂ ਕਿ ਤੁਸੀਂ ਅੱਜ ਦੇ ਸ਼ੋਅ ਵਿੱਚੋਂ ਇੱਕ ਗੱਲ ਆਪਣੇ ਨਾਲ ਜ਼ਰੂਰ ਲੈ ਕੇ ਜਾਓ ਕਿ ਜ਼ਿੰਦਗੀ ਦੇ ਕਿਸੇ ਵੀ ਪੜਾਅ 'ਤੇ ਆਪਣੇ ਆਪ ਨੂੰ ਨਵਾਂ ਮੌਕਾ ਦੇਣਾ ਬੰਦ ਨਾ ਕਰੋ ਅਤੇ ਨਾ ਹੀ ਕਦੀ ਝਿਜਕੋ। ਤੁਸੀਂ 20 ਸਾਲ ਦੇ ਹੋਵੋ ਜਾਂ ਫਿਰ 60 ਸਾਲ ਦੇ, ਤੁਸੀਂ ਇੱਥੇ ਸਟੂਡੈਂਟ ਹੋਵੋ ਜਾਂ ਫਿਰ ਰਿਟਾਇਰ ਹੋ ਚੁੱਕੇ ਹੋਵੋ, ਤੁਸੀਂ ਸਾਲਾਂ ਤੋਂ ਇੱਕੋ ਨੌਕਰੀ ਕਰ ਰਹੇ ਹੋਵੋ ਅਤੇ ਜਾਂ ਫਿਰ ਕਿਸੇ ਨਵੇਂ ਕੰਮ ਬਾਰੇ ਸੋਚ ਰਹੇ ਹੋਵੋ, ਤੁਹਾਡੇ ਅੰਦਰ ਅਜੇ ਵੀ ਕੁਝ ਨਵਾਂ ਸਿੱਖਣ, ਸਮਝਣ ਅਤੇ ਕਰਨ ਦੀ ਸੰਭਾਵਨਾ ਹੋ ਸਕਦੀ ਆ। ਅਤੇ ਦੋਸਤੋ, ਆਪਣੀ ਕਾਮਯਾਬੀ ਦੀ ਪਰਿਭਾਸ਼ਾ, ਆਪਣੀ ਕਾਮਯਾਬੀ ਦੀ ਡੈਫੀਨੇਸ਼ਨ ਵੀ ਆਪਣੇ ਲਈ ਆਪ ਬਣਾਓ। ਹਰ ਵਿਅਕਤੀ ਦੀ ਕਾਮਯਾਬੀ ਇੱਕੋ ਜਿਹੀ ਨਹੀਂ ਹੁੰਦੀ। ਕਿਸੇ ਲਈ ਇੱਕ ਚੰਗੀ ਨੌਕਰੀ ਕਾਮਯਾਬੀ ਹੁੰਦੀ ਆ ਅਤੇ ਕਿਸੇ ਲਈ ਪਰਿਵਾਰ ਨਾਲ ਸਮਾਂ ਬਿਤਾਉਣਾ, ਕਿਸੇ ਲਈ ਬਿਮਾਰੀ ਤੋਂ ਬਾਅਦ ਹੌਲੀ ਹੌਲੀ ਆਪਣਾ ਰੋਜ਼ਾਨਾ ਜ਼ਿੰਦਗੀ ਵੱਲ ਵਾਪਸ ਆਉਣਾ ਅਤੇ ਕਿਸੇ ਲਈ ਮਨ ਦੀ ਸ਼ਾਂਤੀ ਹਾਸਲ ਕਰਨਾ। ਜ਼ਿੰਦਗੀ ਵਿੱਚ ਸਾਨੂੰ ਇੱਕ ਦੂਜੇ ਲਈ ਆਪਣੀਆਂ ਅਚੀਵਮੈਂਟਸ ਦੀ ਕਦਰ ਕਰਨੀ ਚਾਹੀਦੀ ਆ, ਪਰ ਆਪਣੀ ਜ਼ਿੰਦਗੀ ਨੂੰ ਦੂਸਰਿਆਂ ਦੇ ਮਾਪਦੰਡ ਨਾਲ ਮੈਜ਼ਰ ਕਰਨਾ, ਤੋਲਣਾ ਨਹੀਂ ਚਾਹੀਦਾ। ਜਾਂਦੇ ਜਾਂਦੇ ਇੱਕ ਆਖਰੀ ਵਿਚਾਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਬੀਤਿਆ ਹੋਇਆ ਸਮਾਂ ਸਾਨੂੰ ਤਜਰਬਾ ਦਿੰਦਾ ਹੈ ਅਤੇ ਆਉਣ ਵਾਲਾ ਸਮਾਂ ਸਾਨੂੰ ਉਮੀਦ ਦਿੰਦਾ ਹੈ, ਪਰ ਅੱਜ ਦਾ ਦਿਨ ਸਾਨੂੰ ਸਭ ਕੁਝ ਕਰਨ ਦਾ ਮੌਕਾ ਦਿੰਦਾ ਹੈ। ਅਤੇ ਅੱਜ ਦੇ ਦਿਨ ਨੂੰ ਤੁਸੀਂ ਸਿਰਫ ਸਪੈਂਡ ਨਾ ਕਰੋ, ਇਹਨੂੰ ਇਸ ਤਰ੍ਹਾਂ ਹੀ ਲੰਘਣ ਨਾ ਦਿਓ। ਕਿਸੇ ਚੰਗੀ ਗੱਲ ਨਾਲ ਇਸ ਨੂੰ ਯਾਦਗਾਰ ਜ਼ਰੂਰ ਬਣਾਓ, ਕਿਸੇ ਦੀ ਮਦਦ ਕਰ ਦਿਓ, ਕਿਸੇ ਨਾਲ ਪਿਆਰ ਨਾਲ ਗੱਲ ਕਰ ਲਓ, ਆਪਣੇ ਕਿਸੇ ਪੁਰਾਣੇ ਸੁਪਨੇ ਨੂੰ ਯਾਦ ਕਰ ਲਵੋ ਅਤੇ ਸਭ ਤੋਂ ਜ਼ਰੂਰੀ ਆਪਣੇ ਆਪ ਨਾਲ ਵੀ ਚੰਗਾ ਬਿਹੇਵ ਜ਼ਰੂਰ ਕਰੋ। ਆਪਣਾ ਖਿਆਲ ਰੱਖੋ, ਆਪਣੇ ਪਰਿਵਾਰ ਨੂੰ ਸਮਾਂ ਦਿਓ, ਜਿੱਥੇ ਵੀ ਕੰਮ ਕਰਦੇ ਹੋ ਸੁਰੱਖਿਅਤ ਰਹੋ, ਅਤੇ ਜੇ ਗੱਡੀ ਚਲਾ ਰਹੇ ਹੋ ਤਾਂ ਪੂਰੇ ਧਿਆਨ ਨਾਲ ਸੜਕ ਉੱਤੇ ਤੁਸੀਂ ਕੰਸਨਟ੍ਰੇਟ ਕਰੋ। ਅਤੇ ਮੈਂ ਤੁਹਾਡੀ ਆਪਣੀ ਦੋਸਤ ਅਤੇ ਹੋਸਟ ਯਾਨੀ ਕਿ ਸਤਿ ਸ਼੍ਰੀ ਅਕਾਲ ਮੈਲਬਰਨ ਪ੍ਰੋਗਰਾਮ ਦੀ ਹੋਸਟ ਸ਼ਮਾ ਪੰਗੂ, ਅਤੇ ਅੱਜ ਦੇ ਇਸ ਇੱਕ ਉਮੀਦ ਦੇ ਨਾਲ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਜ਼ਰੂਰ ਪਸੰਦ ਕੀਤਾ ਹੋਵੇਗਾ ਅਤੇ ਅੱਜ ਦੇ ਪ੍ਰੋਗਰਾਮ ਦੀ ਫੀਡਬੈਕ ਤੁਸੀਂ ਜ਼ਰੂਰ ਦੇਵੋਗੇ। ਅਤੇ ਅੱਜ ਦੇ 2 ਘੰਟੇ ਦੇ ਸਫ਼ਰ ਵਿੱਚ ਤੁਸੀਂ ਮੇਰੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਉਮੀਦ ਰਹੇਗੀ ਸੋਮਵਾਰ ਦੀ, ਜਦੋਂ ਆ ਕੇ ਫਿਰ ਅਸੀਂ ਤੁਹਾਡੇ ਨਾਲ ਸਾਂਝ ਪਾਵਾਂਗੇ। ਪਰ ਉਸ ਤੋਂ ਪਹਿਲਾਂ ਇੱਕ ਸੁਨੇਹਾ ਤੁਹਾਨੂੰ ਦੇਣਾ ਹੈ ਕਿ 24 ਅਕਟੂਬਰ ਨੂੰ ਪਿੰਕ ਰਿਬਨ ਇਵੈਂਟ ਹੋਣ ਜਾ ਰਿਹਾ ਡੈਨੀਅਲਾ ਕਮਿਊਨਿਟੀ ਹਾਲ ਦੇ ਵਿੱਚ 1 ਵਜੇ ਤੋਂ ਲੈ ਕੇ 4 ਵਜੇ ਤੱਕ। ਜੇ ਤੁਸੀਂ ਹਾਲੇ ਤੱਕ ਟਿਕਟਸ ਬਾਏ ਨਹੀਂ ਕੀਤੀਆਂ ਤਾਂ ਟਿਕਟਸ ਬਾਏ ਜ਼ਰੂਰ ਕਰ ਲਓ। ਇਹ ਇੱਕ ਹਾਈ ਟੀ ਸਟਾਈਲ ਇਵੈਂਟ ਹੋਵੇਗਾ, ਉੱਥੇ ਥੀਮ ਆ ਹਾਈ ਟੀ ਦਾ, ਕਿ ਜਿੱਥੇ ਟੀ ਐਂਡ ਸਨੈਕਸ ਤੁਹਾਨੂੰ ਪ੍ਰੋਵਾਈਡ ਕੀਤੇ ਜਾਣਗੇ, ਹਲਕਾ ਫੁਲਕਾ ਛੋਟਾ ਜਿਹਾ ਗਰੁੱਪ। ਅਤੇ ਸਭ ਤੋਂ ਵੱਧ ਇਹ ਆ ਕਿ ਤੁਸੀਂ ਟਿਕਟ ਜਿਹੜੀ ਲੈਣੀ ਆ ਉਹਦੇ ਵਿੱਚੋਂ ਹੀ ਤੁਹਾਡੀ ਚੈਰਿਟੀ ਹੋਵੇਗੀ, ਕਿਉਂਕਿ $45 ਦੀ ਟਿਕਟ ਆ ਅਤੇ ਉਹ ਤੁਸੀਂ $45 ਇੱਕ ਤਰ੍ਹਾਂ ਚੈਰਿਟੀ ਕਰ ਰਹੇ ਹੋ। ਅਤੇ ਚੈਰਿਟੀ ਕਰਨਾ, ਜਿਸ ਦੇਸ਼ ਵਿੱਚ ਆਪਾਂ ਰਹਿੰਦੇ ਹੋਈਏ ਉੱਥੇ ਵੀ ਸਾਨੂੰ ਆਪਣਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਆ। ਅਤੇ ਵੀਕਐਂਡ ਤੁਹਾਡਾ ਵਧੀਆ ਰਹੇ, ਸੈਟਰਡੇ ਸੰਡੇ ਜਿਹੜੇ ਕੰਮ ਤੁਸੀਂ ਸੋਚੇ ਹੋਏ ਨੇ ਉਹ ਜ਼ਰੂਰ ਕਰ ਲਓ ਅਤੇ ਆਪਣੇ ਪਰਿਵਾਰ ਦੇ ਨਾਲ ਖੁਸ਼ੀਆਂ ਮਨਾਓ। ਅਤੇ ਸੋਮਵਾਰ ਦੀ ਉਡੀਕ ਦੇ ਵਿੱਚ, ਕਿਉਂਕਿ ਜ਼ਿੰਦਗੀ ਦਾ ਅਗਲਾ ਸੋਹਣਾ ਚੈਪਟਰ ਹੈ ਜਿਹੜਾ, ਉਹ ਸ਼ਾਇਦ ਤੁਸੀਂ ਅੱਜ ਤੋਂ ਹੀ ਸ਼ੁਰੂ ਕਰ ਲਵੋ। ਹੱਸਦੇ ਰਹੋ, ਵੱਸਦੇ ਰਹੋ, ਚੜ੍ਹਦੀ ਕਲਾ ਵਿੱਚ ਰਹੋ। ਅਤੇ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ। ਵੀਕਐਂਡ ਤੁਹਾਡਾ ਵਧੀਆ ਰਹੇ। ਅਤੇ ਪ੍ਰੋਗਰਾਮ ਦੇ ਆਖਰੀ ਗੀਤਾਂ ਦੇ ਨਾਲ ਮੈਂ ਤੁਹਾਡੇ ਕੋਲੋਂ
इजाजत चाहनी हाँ इस उम्मीद दे नाल कि सोमवार तुसी फिर साढ़े नाल सांझ जरूर बनाओगे। सत श्री अकाल मेलबर्न।